ਤੂੰ ਦਿਆ ਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ ਵਾਹਿਗੁਰੂ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ, ਰਿਆਇਤ ਦੇਖ ਤੇਗ ਫਤਿਹ, ਮਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤੇ ਰੱਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੀ ਕਿਰਪਾ ਰਹਿਮਨ ਦਾ ਸਦਕਾ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਜੀ ਕਿਰਪਾ ਕਰਨੀ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸੁਮਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਉਪਰੰਤ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਅੱਜ ਤੋਂ ਵਿਸ਼ੇਸ਼ ਦੀਵਾਨ ਸਤਿਗੁਰ ਜੀ ਆਰੰਭ ਹੋ ਰਹੇ ਹਨ, ਕਿਰਪਾ ਕਰਨੀ ਸਾਰੇ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਇਹਨਾਂ ਮਹਾਨ ਦੀਵਾਨਾਂ ਵਿੱਚ ਸਤਿਗੁਰ ਜੀਓ ਸੇਵਾਵਾਂ ਕਰਨ ਦੇ ਚਾਉ ਬੁੱਧੀ ਬਲ ਬਖਸ਼ਿਸ਼ ਕਰਨੇ, ਸਮੂਹ ਸੰਗਤਾਂ ਨੂੰ ਪ੍ਰੇਰਨਾ ਬਖਸ਼ਿਸ਼ ਕਰਕੇ ਆਪਣੇ ਪਾਵਨ ਚਰਨਾਂ ਦੀ ਹਾਜ਼ਰੀ ਭਰਾ ਕਰਕੇ ਸਤਿਗੁਰ ਜੀ ਸਭ ਦਾ ਭਲਾ ਕਰਨਾ ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਆਪਣੀ ਅਸੀਸ ਬਖਸ਼ੋ, ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ ਜੀ। ਆਓ ਪਿਆਰ ਸਾਹਿਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੇ ਰਾਗੀ ਜਥੇ ਪਾਸੋਂ ਸਰਵਣ ਕਰਦੇ ਹਾਂ। ਉਪਰੰਤ ਸਾਧ ਸੰਗਤ ਜੀ 6:20 ਤੱਕ ਭਾਈ ਸਾਹਿਬ ਜੀ ਦਾ ਜਥਾ ਕੀਰਤਨ ਕਰੇਗਾ। ਉਸ ਤੋਂ ਉਪਰੰਤ ਗੁਰੂ ਪਿਆਰੀ ਸਾਧ ਸੰਗਤ ਜੀ ਭਾਈ ਅੰਗਰੇਜ਼ ਸਿੰਘ ਜੀ 6:20 ਤੋਂ ਲੈ ਕੇ 7 ਤੱਕ ਜੋ ਕਥਾ ਵਿਚਾਰਾਂ ਦਾ ਸਿਲਸਿਲਾ ਚੱਲ ਰਿਹਾ ਹੈ, ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵਿਸ਼ੇਸ਼ ਤੌਰ 'ਤੇ ਸਾਧ ਸੰਗਤ ਜੀ ਅੱਜ ਤੋਂ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਦੀ ਹਾਜ਼ਰੀ ਲਈ ਅੱਜ ਤੋਂ ਵਿਸ਼ੇਸ਼ ਤੌਰ 'ਤੇ ਪੰਥ ਦੇ ਪ੍ਰਸਿੱਧ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਪਹੁੰਚ ਰਹੇ ਹਨ, ਅੱਜ ਤੋਂ ਕੀਰਤਨ ਆਰੰਭ ਕਰਨਗੇ। ਅਤੇ ਨਿਰੰਤਰ ਸਾਧ ਸੰਗਤ ਜੀ ਇਸੇ ਤਰ੍ਹਾਂ ਰੋਜ਼ਾਨਾ ਹੀ ਸ਼ਾਮ ਨੂੰ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਸਾਧ ਸੰਗਤ ਜੀ ਆਪ ਜੀ ਨੂੰ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਸਰਵਣ ਕਰਾਉਣਗੇ। ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਸਾਧ ਸੰਗਤ ਜੀ ਲਾਹੇ ਪ੍ਰਾਪਤ ਕਰੋ, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਆਓ ਪਿਆਰ ਸਹਿਤ ਗੁਰੂ ਚਰਨਾਂ ਨਾਲ ਜੁੜ ਕਰਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਿਸੰਗਤ ਜੀਓ, ਆਪ ਸਭ ਕੀਰਤਨ ਸਰਵਣ ਕਰ ਰਹੇ ਸੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ, ਤਿਨ੍ਹਾਂ ਦੇ ਜੱਥੇ ਪਾਸੋਂ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਵਾਲੇ, ਉਹਨਾਂ ਪਾਸੋਂ ਪਾਵਨ ਗੁਰਬਾਣੀ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ, ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨਾ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ, ਜਿਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੀਅੜਾ ਗੁਣ ਬਰਾਬਰ ਤਪੈ, ਭਿੱਤਰ ਵਗੈ ਕਾਤੀ, ਪਰਣਵਤ ਨਾਨਕ ਹੁਕਮ ਪਛਾਣੈ,

ਤੇ ਵਧਾਏ ਉਚਾਏ ਅੰਨਾ ਤੇ ਚਰਿਆਰ ਨਾਰ ਅੱਠ ਖੇਲੀ ਤਿਹੋਂ ਲੋਵਾਂ ਦਾ ਭਾਰ ਦੇ ਚੰਬੜਿਆ ਗਲ ਹੋਏ ਦੁਹੇਲੀ ਖਾਏ ਪਛਾੜ ਪਹਾੜ ਵਾਂਗ ਜਾਏ ਪਈ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਜੁਗੋ ਜੁਗ ਅਟਲ ਚੌਰ ਛਤਰ ਤਖ਼ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਕਿਰਪਾ ਹੋਈ ਹੈ। ਸ਼ਾਮ ਤੋਂ ਸਜੇ ਹੋਏ ਪਾਵਨ ਪਵਿੱਤਰ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਗੁਰੂ ਚਰਨਾਂ ਦੀ ਹਾਜ਼ਰੀ ਭਰਦੇ ਹਾਂ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਰਸਨਾ ਜਪਤੀ ਤੂੰ ਹੀ ਤੂੰ ਹੀ ਸਾਰੰਗ ਰਾਗ ਦੀ ਇਹ ਬਾਣੀ ਦਾ ਬੋਲ ਹੈ, ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਹੋਇਆ ਹੈ। ਔਰ ਇਸ ਤੋਂ ਉਪਰੰਤ ਹਰ ਰੋਜ਼ ਦੀ ਤਰ੍ਹਾਂ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਇੱਕ ਪੌੜੀ ਦੀ ਵਿਚਾਰ ਦਾ ਵਕਤ ਹੋਇਆ, ਜੋ ਪਾਵਨ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ, ਭਾਈ ਗੁਰਦਾਸ ਜੀ ਨੇ ਇਹਦੇ ਵਿੱਚ ਇੱਕ ਪੂਤਨਾ ਨਾਮੀ ਪਾਪਣ ਦਾ ਜ਼ਿਕਰ ਕਰਨਾ ਕੀਤਾ। ਪੂਤਨਾ ਇਹਦਾ ਨਾਮ ਹੈ। ਕਹਿੰਦੇ ਆਈ ਪਾਪਣ ਪੂਤਨਾ ਦੋਹੀਂ ਥਣੀ ਵਿਹੋ ਲਾਏ ਵਹੇਲੀ ਆਏ ਬੈਠੀ ਪਰਿਵਾਰ ਵਿੱਚ ਨੇਹੋ ਲਾਏ ਨਵਹਾਣ ਨਵੇਲੀ। ਕੱਲ੍ਹ ਆਪਾਂ ਜਿਸ ਤਰ੍ਹਾਂ ਗਣਕਾ ਪਾਪਣ ਦੀ ਵਿਚਾਰ ਕੀਤੀ ਸੀ ਕਿ ਕਿਸ ਤਰ੍ਹਾਂ ਉਸਦਾ ਜੀਵਨ ਵਿਸਵਾਗਾਮੀ ਸੀ, ਸੰਤਾਂ ਨੇ ਰੱਬੀ ਪੈਗੰਬਰ ਨੇ ਸਾਧੂ ਜਨ ਨੇ ਉਹਨੂੰ ਆਪਣੇ ਕੋਲੋਂ ਇੱਕ ਤੋਤਾ ਦਿੱਤਾ ਸੀ ਰਾਮ ਦਾ ਨਾਮ ਜਪਾਉਣ ਵਾਸਤੇ। ਆਖਿਆ ਸੀ ਇਹ ਗਣਕਾ ਆ ਸਾਡਾ ਇੱਕ ਤੋਤਾ ਹੈ, ਤੂੰ ਇਸ ਨੂੰ ਰੱਬ ਦਾ ਨਾਮ ਜਪਾਉਣਾ ਹੈ। ਇੱਕ ਬਹਾਨਾ ਸੀ, ਇੱਕ ਜੁਗਤੀ ਸੀ, ਇੱਕ ਤਰੀਕਾ ਸੀ। ਇਹਨੂੰ ਰਾਮ ਰਾਮ ਸਿਖਾਉਂਦਿਆਂ ਸਿਖਾਉਂਦਿਆਂ ਇੱਕ ਦਿਨ ਉਹ ਆਪ ਵੀ ਰਾਮ ਦਾ ਰੂਪ ਹੋ ਗਈ, ਰੱਬ ਦਾ ਰੂਪ ਹੋ ਗਈ। ਰੱਬੀ ਪੈਗੰਬਰਾਂ ਦਾ ਇਹ ਪਰਉਪਕਾਰ ਹੁੰਦਾ, ਇਹ ਤਰੀਕਾ ਹੁੰਦਾ, ਇਹ ਜੁਗਤੀ ਹੁੰਦੀ ਹੈ, ਕਿਸੇ ਤਰੀਕੇ ਬਹਾਨੇ ਦੇ ਨਾਲ ਰੱਬ ਦੇ ਚਰਨਾਂ ਦੇ ਨਾਲ ਜੋੜ ਦਿੰਦੇ ਹਨ। ਇਸ ਤੋਂ ਪਹਿਲਾਂ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਅਜਾਮਲ ਨਾਮ ਦਾ ਇੱਕ ਪਾਪੀ ਬ੍ਰਾਹਮਣ ਹੋਇਆ ਸੀ। ਹਰ ਰੋਜ਼ ਕਿਸੇ ਨਾ ਕਿਸੇ ਇੱਕ ਪਾਤਰ ਨੂੰ ਮੁੱਖ ਰੱਖ ਕੇ ਭਾਈ ਗੁਰਦਾਸ ਜੀ ਦੀਆਂ ਇਹਨਾਂ ਪੌੜੀਆਂ ਦੀ ਆਪਾਂ ਵਿਚਾਰ ਕਰਦੇ ਹਾਂ। ਅੱਜ ਦੀ ਇਸ ਪਾਵਨ ਪਵਿੱਤਰ ਪੌੜੀ ਦੇ ਰਾਹੀਂ ਭਾਈ ਗੁਰਦਾਸ ਕਹਿੰਦੇ ਇਹ ਪੂਤਨਾ ਨਾਮ ਦੀ ਇੱਕ ਪਾਪਣ ਹੈ। ਜਦੋਂ ਬਚਪਨਾ ਦੇ ਵਿੱਚ ਸੀ ਨਾ ਭਗਵਾਨ ਕ੍ਰਿਸ਼ਨ, ਉਹਨੂੰ ਮਾਰਨ ਵਾਸਤੇ ਇਹਨੇ ਆਪਣੇ ਥਣਾਂ ਦੇ ਨਾਲ ਜ਼ਹਿਰ ਲਾ ਲਿਆ ਸੀ, ਅਤੇ ਮਾਰਨ ਵਾਸਤੇ ਦੁੱਧ ਪਿਲਾਉਣ ਦੇ ਬਹਾਨੇ। ਇਹ ਉਸ ਵੇਲੇ ਦੀ ਗਾਥਾ ਹੈ ਜੋ ਹਿੰਦੂ ਧਾਰਮਿਕ ਗ੍ਰੰਥਾਂ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਹੈ। ਉਸ ਨੂੰ ਮੁੱਖ ਰੱਖ ਕੇ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਵਿਚਾਰ ਦੇਣੀ ਕੀਤੀ ਹੈ। ਆਈ ਪਾਪਣ ਪੂਤਨਾ ਦੋਹੀਂ ਥਣੀ ਵਿਹੋ ਲਾਏ ਵਹੇਲੀ। ਵਹੇਲੀ ਦਾ ਭਾਵ ਹੈ ਵਿਹੋ ਲਾਉਣਾ, ਵਿਹੋ ਜ਼ਹਿਰ ਦਾ ਭਾਵ ਹੈ। ਦੋਹਾਂ ਥਣਾਂ ਨੂੰ ਇਸਨੇ ਜ਼ਹਿਰ ਲਾ ਲਿਆ ਸੀ ਤਾਂ ਕਿ ਉਹ ਛੋਟੇ ਜਿਹੇ ਬਾਲਕ ਬੱਚੇ ਜੋ ਬਾਅਦ ਵਿੱਚ ਰੱਬੀ ਪੈਗੰਬਰ ਬਣ ਗਏ, ਅਵਤਾਰ ਬਣੇ, ਉਹਨਾਂ ਨੂੰ ਹਿੰਦੂ ਧਰਮ ਦੇ ਵਿੱਚ ਭਗਵਾਨ ਵੀ ਆਖਿਆ ਜਾਂਦਾ ਹੈ। ਭਗਵਾਨ ਕ੍ਰਿਸ਼ਨ ਉਹਨਾਂ ਦਾ ਨਾਮ ਸੀ। ਉਹਨੂੰ ਮਾਰਨਾ ਹੈ ਅਤੇ ਇੱਥੋਂ ਤੱਕ ਲਿਖਿਆ ਕਿ ਇਸ ਨੂੰ ਭੇਜਿਆ ਗਿਆ ਸੀ ਮਾਰਨ ਵਾਸਤੇ, ਪੂਤਨਾ ਨਾਮ ਦੀ ਇਸ ਪਾਪਣ ਨੂੰ। ਉਸ ਵੇਲੇ ਦੇ ਰਾਜਾ ਕੰਸ ਹੋਏ ਨੇ, ਕੰਸ ਜੋ ਰਿਸ਼ਤੇ ਵਿੱਚ ਨਾਤੇ ਵਿੱਚ ਭਗਵਾਨ ਕ੍ਰਿਸ਼ਨ ਦੇ ਮਾਮਾ ਹੀ ਲੱਗਦੇ ਸਨ,
ਕੰਸ ਨਾਮੀ ਰਾਜੇ ਨੇ ਆਪਣੇ ਇਸ ਭਾਂਜੇ ਕ੍ਰਿਸ਼ਨ ਨੂੰ ਮਾਰਨ ਵਾਸਤੇ ਇਹ ਪੂਤਨਾ ਨਾਮੀ ਪਾਪਣ ਨੂੰ ਘੱਲਿਆ ਸੀ, ਭੇਜਿਆ ਗਿਆ ਸੀ। ਉਹਦਾ ਇੱਕ ਕਾਰਨ ਵੀ ਦੱਸਿਆ ਹੈ ਕੁਝ ਧਰਮ ਗ੍ਰੰਥਾਂ ਨੇ। ਕਹਿਣ ਲੱਗੇ ਇਹ ਜੋ ਕੰਸ ਹੈ ਨਾ, ਰਾਜਾ ਹੈ ਕੰਸ, ਇਹਦੀ ਭੈਣ ਦਾ ਜਦੋਂ ਵਿਆਹ ਹੋਇਆ ਸੀ ਤਾਂ ਆਕਾਸ਼ ਵਾਣੀ ਹੋਈ ਸੀ ਕਿ ਇਹ ਕੰਸ, ਤੇਰੀ ਭੈਣ ਦੇ ਪੇਟ ਤੋਂ ਜੋ ਉਧਰ ਤੋਂ ਬਾਲਕ ਪੈਦਾ ਹੋਏਗਾ ਉਹ ਤੇਰਾ ਕਾਲ ਬਣ ਕੇ ਆਏਗਾ, ਉਹ ਤੇਰਾ ਕਾਲ ਬਣੇਗਾ, ਉਹ ਤੇਰਾ ਅੰਤ ਕਰ ਦੇਵੇਗਾ। ਬਸ ਇਹੀ ਕਾਰਨ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ, ਕੰਸ ਨੇ ਫਿਰ ਇਹ ਧਾਰਨ ਕਰ ਲਿਆ ਸੀ ਕਿ ਕੋਈ ਵੀ ਬਾਲਕ ਜਨਮ ਲਵੇਗਾ ਮੈਂ ਉਸ ਨੂੰ ਮਾਰ ਦਿਆਂਗਾ, ਕੋਈ ਵੀ ਬਾਲਕ ਜਨਮੇਗਾ ਮੈਂ ਉਸ ਨੂੰ ਜਿਉਂਦਾ ਹੀ ਨਹੀਂ ਰਹਿਣ ਦੇਣਾ, ਜਿਉਂਦੇ ਹੀ ਨਹੀਂ ਰਹਿਣ ਦੇਣਾ, ਫਿਰ ਮੇਰਾ ਕਾਲ ਵੀ ਨਹੀਂ ਆਏਗਾ। ਇਹ ਵੱਖਰੀ ਗੱਲ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਖਦੀ ਹੈ, ਇਹ ਬੰਦੇ ਇਹ ਮਨੁੱਖ ਤੂੰ ਜਿੰਨੇ ਮਰਜ਼ੀ ਯਤਨ ਕਰ ਲੈ, ਕਾਲ ਨੇ ਸਾਰੇ ਦਰਵਾਜ਼ੇ ਤੋੜ ਕੇ ਆ ਜਾਣਾ, ਇਹਨੂੰ ਨਹੀਂ ਰੋਕਿਆ ਜਾ ਸਕਦਾ। ਕੰਸ ਨੇ ਯਤਨ ਬੜੇ ਕੀਤੇ ਸੀ, ਉੱਦਮ ਯੇ ਬਹੁਤ ਕੀਤੇ ਸੀ ਕਿ ਕੋਈ ਵੀ ਬਾਲਕ ਜਨਮੇਗਾ ਮੈਂ ਉਸ ਨੂੰ ਜਿੰਦਾ ਨਹੀਂ ਰਹਿਣ ਦਿਆਂਗਾ, ਇਸ ਕਰਕੇ ਮੇਰੇ 'ਤੇ ਕਾਲ ਹਾਵੀ ਨਹੀਂ ਹੋ ਸਕੇਗਾ, ਮੇਰੀ ਕਾਲ ਦੇ ਨਾਲ ਗ੍ਰਸ ਕੇ ਮੌਤ ਨਹੀਂ ਹੋਵੇਗੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਵਿਆਹ ਤੋਂ ਬਾਅਦ ਇਸ ਨੇ ਕੀ ਕੀਤਾ, ਇਹਨੇ ਆਪਣੀ ਭੈਣ ਨੂੰ ਕੈਦਖਾਨੇ ਵਿੱਚ ਰੱਖ ਲਿਆ, ਜੇਲ੍ਹ ਵਿੱਚ ਪਾ ਦਿੱਤਾ ਸੀ। ਜਦੋਂ ਕਿਸੇ ਬਾਲਕ ਦਾ ਜਨਮ ਹੁੰਦਾ ਸੀ ਕੰਸ ਉਸ ਨੂੰ ਉਦੋਂ ਹੀ ਮਰਵਾ ਦਿੰਦਾ ਸੀ। ਇਸ ਤਰ੍ਹਾਂ ਕਰਕੇ ਕਈ ਬਾਲਕਾਂ ਦਾ ਜਨਮ ਹੋਇਆ, ਕਈ ਬੱਚਿਆਂ ਦਾ ਜਨਮ ਹੋਇਆ, ਪਰ ਜਨਮ ਦੇ ਸਮੇਂ ਹੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਮਰਵਾ ਦਿੰਦਾ ਸੀ। ਇਹ ਬੜੀ ਲੰਬੀ ਕਥਾ ਹੈ, ਲੰਬੇਰਾ ਸਮਾਂ ਚਾਹੀਦਾ ਇਹਦੇ ਵਾਸਤੇ। ਜਿਹੜੀ ਤੱਤ ਦੀ ਗੱਲ ਹੈ, ਜਿਹੜੀ ਨਿਚੋੜ ਦੀ ਗੱਲ ਹੈ, ਆਖਰ ਕਿਸੇ ਜੁਗਤੀ ਦੇ ਨਾਲ ਕਿਸੇ ਤਰੀਕੇ ਦੇ ਨਾਲ ਜਨਮ ਵੇਲੇ ਹੀ ਇਸ ਬਾਲਕ ਜੋ ਬਾਅਦ ਵਿੱਚ ਭਗਵਾਨ ਕ੍ਰਿਸ਼ਨ ਬਣੇ ਉਸ ਨੂੰ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਗਿਆ, ਕੈਦ ਖਾਨੇ ਤੋਂ ਬਾਹਰ ਭੇਜ ਦਿੱਤਾ ਗਿਆ। ਕਹਿਣ ਲੱਗੇ ਹੌਲੀ ਹੌਲੀ ਇਹ ਬਾਲਕ ਵੱਡਾ ਹੋਇਆ, ਕੁਝ ਵਰ੍ਹਿਆਂ ਦਾ ਹੋ ਗਿਆ, ਅਜੇ ਬਚਪਨਾ ਵਿੱਚ ਹੀ ਸੀ। ਇਹ ਖਬਰ ਕੰਸ ਨੂੰ ਮਿਲ ਗਈ। ਭਾਈ ਗੁਰਦਾਸ ਕਹਿੰਦੇ ਨੇ, ਕੰਸ ਨੂੰ ਕਿਸੇ ਨੇ ਸੂਹ ਦੇ ਦਿੱਤੀ ਕਿ ਇਹ ਕੰਸ, ਇਹ ਜੋ ਬਾਲਕ ਹੈ ਨਾ, ਜਿਸ ਬਾਰੇ ਆਕਾਸ਼ਵਾਣੀ ਹੋਈ ਹੈ ਕਿ ਇਹ ਕਦੇ ਨਾ ਕਦੇ ਤੇਰਾ ਕਾਲ ਬਣੇਗਾ, ਤੇਰਾ ਅੰਤ ਕਰੇਗਾ, ਇਹ ਉਹੀ ਬਾਲਕ ਹੈ ਜੋ ਤੇਰੇ ਘਰ ਇੱਕ ਭਾਣਜੇ ਦੇ ਰੂਪ ਵਿੱਚ ਜਨਮਿਆ ਹੈ, ਜੇਲ੍ਹ ਦੇ ਕੈਦਖਾਨੇ ਵਿੱਚ, ਪਰ ਇਸ ਨੂੰ ਜਨਮਦਿਆਂ ਹੀ ਕੈਦਖਾਨੇ ਤੋਂ ਬਾਹਰ ਭੇਜ ਦਿੱਤਾ ਗਿਆ ਸੀ। ਹੁਣ ਕੰਸ ਨੂੰ ਇਸ ਗੱਲ ਦੀ ਬੜੀ ਚਿੰਤਾ ਲੱਗੀ, ਇਹ ਡਰ ਗਿਆ, ਇਹ ਘਬਰਾ ਗਿਆ ਕਿ ਜੇ ਇਹ ਬਾਲਕ ਵੱਡਾ ਹੋ ਗਿਆ, ਜਵਾਨ ਹੋ ਗਿਆ, ਅਤੇ ਆਕਾਸ਼ਵਾਣੀ ਦੇ ਮੁਤਾਬਕ ਇਹ ਤਾਂ ਮੇਰਾ ਕਾਲ ਬਣੇਗਾ, ਇਹ ਮੇਰਾ ਅੰਤ ਬਣੇਗਾ, ਇਸ ਕਰਕੇ ਇਸ ਨੂੰ ਮੈਂ ਪਹਿਲਾਂ ਹੀ ਮਰਵਾ ਦੇਣਾ ਹੈ, ਉਸ ਬਾਲਕ ਨੂੰ, ਭਾਵ ਕਿ ਭਗਵਾਨ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਇਸ ਨੇ ਪੂਤਨਾ ਨਾਮ ਦੀ ਪਾਪਣ ਨੂੰ ਭੇਜਿਆ ਸੀ।
ਪੂਤਨਾ ਨਾਮ ਦੀ ਪਾਪਣ ਨੂੰ ਭੇਜਿਆ ਗਿਆ। ਉਸ ਸਮੇਂ ਦਾ ਜ਼ਿਕਰ, ਉਸ ਸਮੇਂ ਦੀ ਉਦਾਹਰਣ ਹਵਾਲਾ ਦੇ ਕੇ ਭਾਈ ਗੁਰਦਾਸ ਕਹਿੰਦੇ, ਆਈ ਪਾਪਣ ਪੂਤਨਾ ਦੋਹੀ ਥਣੀ ਵਿਓ ਲਾਏ ਵਹੇਲੀ, ਆਏ ਬੈਠੀ ਪਰਿਵਾਰ ਵਿੱਚ ਨੇ ਲਾਇਆ ਨਵਹਾਣ ਨਵੇਲੀ। ਆਪਣੇ ਥਣਾਂ ਦੇ ਉੱਪਰ ਜ਼ਹਿਰ ਲਾ ਕੇ, ਵਿਸ ਲਾ ਕੇ ਇਹ ਪਰਿਵਾਰ ਵਿੱਚ ਆ ਕੇ ਬੈਠ ਗਈ। ਇਹ ਬਾਲਕ ਭਗਵਾਨ ਕ੍ਰਿਸ਼ਨ ਦੀ ਉਮਰ ਅਜੇ ਕੁਝ ਮਹੀਨਿਆਂ ਦੀ ਸੀ, ਬਹੁਤ ਛੋਟੇ ਹੀ ਸਨ। ਇਸ ਪੂਤਨਾ ਨਾਮੀ ਪਾਪਨ ਨੇ ਇਸ ਪਰਿਵਾਰ ਦੇ ਨਾਲ ਆ ਕੇ ਸਾਂਝ ਪਾ ਲਈ। ਆਏ ਬੈਠੀ ਪਰਿਵਾਰ ਵਿੱਚ ਨੇ ਲਾਇਆ, ਪ੍ਰੇਮ ਕੀਤਾ, ਪਰਿਵਾਰ ਦੇ ਜੀਆਂ ਦੇ ਨਾਲ ਨੇ ਪਾ ਲਿਆ। ਪਰ ਇਹਦੇ ਅੰਦਰ ਕਪਟ ਸੀ, ਇਹਦੇ ਅੰਦਰ ਖੋਟ ਸੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਕੁੱਛੜ ਲੈ ਗੋਬਿੰਦ ਰਾਏ ਕਰ ਚੇਟਕ ਚਤੁਰੰਗ ਮਹੇਲੀ। ਇਹਨੇ ਪਹਿਲਾਂ ਤਾਂ ਪਰਿਵਾਰ ਦੇ ਨਾਲ ਸਾਂਝ ਬਣਾ ਲਈ, ਆਪਣਾਪਣ ਦਿਖਾਇਆ, ਫਿਰ ਇਸ ਨਿੱਕੇ ਜਿਹੇ ਬਾਲਕ ਦੇ ਨਾਲ, ਬੱਚੇ ਦੇ ਨਾਲ ਪ੍ਰੇਮ ਕਰਨ ਲੱਗ ਪਈ। ਜਿਵੇਂ ਇੱਕ ਨਿੱਕੇ ਜਿਹੇ ਬੱਚੇ ਦੇ ਨਾਲ ਪਿਆਰ ਕਰਦਾ ਹੈ, ਉਸ ਨੂੰ ਲੋਰੀ ਦਿੰਦਾ ਹੈ, ਖਿਡਾਉਂਦਾ ਹੈ। ਹੈ ਤਾਂ ਇਹਦੇ ਅੰਦਰ ਕਪਟ। ਭਾਈ ਗੁਰਦਾਸ ਕਹਿੰਦੇ, ਪੂਤਨਾ ਨਾਮੀ ਪਾਪਣ ਦੇ ਅੰਦਰ ਹੈ ਤਾਂ ਇਹਦੇ ਅੰਦਰ ਕਪਟ ਹੈ, ਪਰ ਇਸ ਨੇ ਉਸ ਕਪਟ ਨੂੰ ਛੁਪਾਉਣ ਵਾਸਤੇ ਆਪਣੇ ਆਪ ਨੂੰ ਇਵੇਂ ਪੇਸ਼ ਕੀਤਾ ਕਿ ਜਿਸ ਤਰ੍ਹਾਂ ਮੈਂ ਬੱਚੇ ਨੂੰ ਲਾਡ ਲੜਾ ਰਹੀ ਹਾਂ, ਪਿਆਰ ਕਰ ਰਹੀ ਹਾਂ। ਕੁੱਛੜ ਲੈ ਗੋਬਿੰਦ ਰਾਏ, ਇਸ ਨੇ ਇਸ ਬੱਚੇ ਨੂੰ ਗੋਦੀ ਵਿੱਚ ਚੁੱਕ ਲਿਆ, ਪਿਆਰ ਕਰਨ ਲੱਗ ਪਈ, ਖਿਡਾਉਣ ਲੱਗ ਪਈ। ਕਰ ਚੇਟਕ ਚਤੁਰੰਗ ਮਹੇਲੀ। ਲੇਕਿਨ ਭਾਈ ਗੁਰਦਾਸ ਕਹਿੰਦੇ, ਅਸਲ ਵਿੱਚ ਇਹ ਬਾਲਕ ਨੂੰ ਖਿਡਾ ਨਹੀਂ ਸੀ ਰਹੀ, ਲਾਡ ਨਹੀਂ ਸੀ ਲੜਾ ਰਹੀ, ਪਿਆਰ ਨਹੀਂ ਸੀ ਕਰ ਰਹੀ, ਇਹ ਤਾਂ ਇੱਕ ਚੇਟਕ ਕਰ ਰਹੀ ਸੀ, ਝੂਠਾ ਪਿਆਰ ਕਰ ਰਹੀ ਸੀ। ਚਤੁਰੰਗ ਮਹੇਲੀ, ਚਤੁਰੰਗ ਦਾ ਭਾਵ ਕੀ ਹੈ, ਚਲਿੱਤਰ ਕਰ ਰਹੀ ਸੀ। ਹੈ ਤਾਂ ਕਪਟ, ਪਰ ਆਪਣੇ ਕਪਟ ਨੂੰ ਛੁਪਾਉਣ ਵਾਸਤੇ ਇੱਕ ਝੂਠਾ ਪਿਆਰ ਕਰ ਰਹੀ ਸੀ, ਚੇਟਕ ਕਰ ਰਹੀ ਸੀ। ਮੋਹਣ ਮੰਮੀ ਪਾਇਨ ਬਾਹਰ ਆਈ ਗਰਭ ਗਹੇਲੀ। ਲੇਕਿਨ ਕਰਤੇ ਦੀ ਕੁਦਰਤ ਕੁਝ ਹੋਰ ਸੀ। ਭਾਈ ਗੁਰਦਾਸ ਜੀ ਕਹਿੰਦੇ, ਇਹਦਾ ਜਿਹੜਾ ਪਰਦਾ ਪਾਇਆ ਹੋਇਆ ਸੀ, ਜਿਹੜਾ ਪਾਜ ਸੀ, ਉਹ ਉਗੜਦਿਆਂ ਕੋਈ ਬਹੁਤੀ ਦੇਰੀ ਨਹੀਂ ਲੱਗੀ, ਕੋਈ ਬਹੁਤਾ ਸਮਾਂ ਨਹੀਂ ਲੱਗਾ। ਜਿਸ ਤਰ੍ਹਾਂ ਇਸਨੇ ਇਸ ਬਾਲਕ ਦੇ ਭਾਵ ਕੇ ਬੱਚੇ ਦੇ ਭਗਵਾਨ ਕ੍ਰਿਸ਼ਨ ਦੇ ਮੂੰਹ ਵਿੱਚ ਉਹ ਜ਼ਹਿਰ ਵਾਲਾ ਦੁੱਧ ਪਿਆਉਣ ਵਾਲਾ ਮੰਮਾ ਪਾਇਆ, ਅਤੇ ਭਾਈ ਗੁਰਦਾਸ ਕਹਿੰਦੇ, ਦੇ ਵਧਾਏ ਉਚਾਏ ਅੰਨ ਤਹੀਂ ਚਿਰਿਆ ਨਾਰ ਅਠਖੇਲੀ। ਇਹ ਤੇ ਰੱਬ ਦਾ ਕੌਤਕ ਸੀ, ਪਰਮਾਤਮਾ ਦਾ ਕੌਤਕ ਸੀ। ਪਰਮਾਤਮਾ ਦਾ ਜਿਹੜਾ ਕੌਤਕ ਹੁੰਦਾ ਹੈ, ਇਹ ਵਲ ਛਲ ਉੱਥੇ ਨਹੀਂ ਚੱਲਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਆਉਂਦੀਆਂ ਨੇ ਕਿ ਜੋ ਕਪਟ ਹੈ, ਉਹ ਕਪਟ ਗੁਰੂ ਦੇ ਅੱਗੇ ਨਹੀਂ ਰਹਿੰਦਾ। ਗੁਰੂ ਦੇ ਅੱਗੇ ਤੇ ਪਾਜ ਉਗੜ ਹੀ ਜਾਂਦਾ ਹੈ। ਜ਼ਹਿਰ ਲਾ ਕੇ ਇਸ ਬਾਲਕ ਨੂੰ ਇਸ ਨੇ ਮਾਰਨ ਦਾ ਯਤਨ ਕੀਤਾ, ਲੇਕਿਨ ਕੀ ਹੋਇਆ, ਦੇ ਵਧਾਏ ਉਚਾਇਨ। ਉਹ ਤਾਂ ਭਗਵਾਨ ਸੀ, ਉਹ ਤੇ ਪਰਮਾਤਮਾ ਦਾ ਰੂਪ ਸੀ, ਉਹ ਤੇ ਰੱਬ ਦੀ ਰੂਹ ਸੀ ਉਹਨਾਂ ਦੇ ਅੰਦਰ, ਉਹ ਤੇ ਆਪ ਖੁਦ ਖੁਦਾ ਸੀ। ਭਾਈ ਗੁਰਦਾਸ ਕਹਿੰਦੇ, ਉਹਨਾਂ ਨੇ ਆਪਣੀ ਦੇਹ ਨੂੰ ਵਧਾਇਆ, ਵੱਡਾ ਕਰ ਲਿਆ, ਉਚਾਇਨ ਤਹੀਂ ਚਿਰਿਆ ਨਾਰ ਅਠਖੇਲੀ। ਉਹਦੇ ਅੰਦਰ ਜਿਹੜਾ ਗਰਭ ਸੀ ਨਾ, ਅਹੰਕਾਰ ਸੀ, ਚਲਿੱਤਰ ਸੀ, ਕਪਟ ਸੀ, ਉਹ ਸਾਰਾ ਲਾਹ ਦਿੱਤਾ।
ਤਿਹੋਂ ਲੋਹਾਂ ਦਾ ਭਾਰ ਦੇ ਚੰਬੜਿਆ ਗਲ ਹੋਏ ਦਹੇਲੀ। ਆਪਣਾ ਸਰੀਰ ਇੰਨਾ ਵੱਡਾ ਕਰ ਲਿਆ, ਇੰਨਾ ਭਾਰਾ ਕਰ ਲਿਆ, ਭਾਈ ਗੁਰਦਾਸ ਕਹਿੰਦੇ ਜਿਵੇਂ ਪਹਾੜ ਵੱਡਾ ਹੁੰਦਾ, ਜਿਵੇਂ ਪਹਾੜ ਦਾ ਬਹੁਤ ਜ਼ਿਆਦਾ ਭਾਰ ਹੁੰਦਾ ਹੈ, ਇੰਨਾ ਵੱਡਾ ਸਰੀਰ ਕਰ ਲਿਆ। ਖਾਏ ਪਛਾੜ ਪਹਾੜ ਵਾਂਗ ਜਾਏ ਪਈ ਉਜਾੜ ਧਕੇਲੀ। ਕਹਿੰਦੇ ਨੇ ਜਿਵੇਂ ਕਿਸੇ ਨੂੰ ਪਹਾੜ ਦੀ ਟੀਸੀ ਤੋਂ ਧੱਕਾ ਦੇ ਦਿੱਤਾ ਜਾਏ ਨਾ, ਫਿਰ ਉਹਦਾ ਬਚਣਾ ਮੁਸ਼ਕਲ ਹੋ ਜਾਂਦਾ। ਭਾਈ ਗੁਰਦਾਸ ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੇ ਵੀ ਆਪਣਾ ਰੂਪ ਇਸੇ ਤਰ੍ਹਾਂ ਦਾ ਵੱਡਾ ਧਾਰਨ ਕਰ ਲਿਆ, ਇੰਨਾ ਭਾਰਾ ਧਾਰਨ ਕਰ ਲਿਆ। ਇਹ ਪਹਾੜ ਵਰਗਾ ਭਾਰ ਉਸ ਪੂਤਨਾ ਨਾਮੀ ਪਾਪਣ ਕੋਲੋਂ ਸਹਾਰਿਆ ਨਹੀਂ ਗਿਆ, ਇਸ ਤਰ੍ਹਾਂ ਉਹਦਾ ਅੰਤ ਹੋ ਗਿਆ। ਉਹ ਜੋ ਪਾਪ ਕਰਨ ਵਾਸਤੇ ਆਈ ਸੀ, ਗੁਨਾਹ ਕਰਨ ਵਾਸਤੇ ਆਈ ਸੀ, ਲੇਕਿਨ ਉਸ ਨੂੰ ਆਪਣੇ ਕੀਤੇ ਹੋਏ ਪਾਪ ਦੀ ਖੁਦ ਹੀ ਸਜ਼ਾ ਮਿਲ ਗਈ। ਬਾਣੀ ਨੇ ਅਣਗਿਣਤ ਬੋਲ ਐਸੇ ਬਖਸ਼ਿਸ਼ ਕੀਤੇ ਨੇ, ਕੋਈ ਜਿਹੋ ਜਿਹਾ ਕਰਮ ਕਰੇਗਾ, ਕੀਤੇ ਹੋਏ ਕਰਮ ਦੀ ਉਸ ਨੂੰ ਅਵਸ਼ ਹੀ ਫਲ ਮਿਲੇਗਾ, ਸਜ਼ਾ ਮਿਲੇਗੀ। ਜੈਸਾ ਬੀਜੇ ਸੋ ਲੁਣੇ, ਕਰਮਾ ਸੁੰਦੜਾ ਖੇਤ। ਇਹ ਤਾਂ ਕਿਰਸਾਨ ਦੀ ਕਿਰਸਾਣੀ ਵਾਂਗੂ ਖੇਤ ਹੈ, ਆਪਾਂ ਸਾਰੇ ਜਾਣਦੇ ਹਾਂ। ਕਿਰਸਾਨ ਨੇ ਜਿਹੋ ਜਿਹਾ ਬੀਜ ਆਪਣੇ ਖੇਤ ਵਿੱਚ ਪਾਉਣਾ ਹੈ, ਉਹੀ ਵੱਢਣਾ ਪੈਂਦਾ, ਔਰ ਕਈ ਗੁਣਾ ਵਾਧੇ ਵਿੱਚ ਵੱਢਣਾ ਪੈਂਦਾ। ਬੀਜ ਤਾਂ ਥੋੜ੍ਹਾ ਜਿਹਾ ਪਾਇਆ ਜਾਂਦਾ ਖੇਤ ਦੇ ਵਿੱਚ, ਅਨਾਜ ਤਾਂ ਥੋੜ੍ਹਾ ਜਿਹਾ ਪਾਇਆ ਜਾਂਦਾ, ਉਸ ਬੀਜੇ ਹੋਏ ਬੀਜ ਦੇ ਬਦਲੇ ਵਿੱਚ ਜਿਹੜਾ ਫਲ ਹੈ ਉਹ ਵੱਡੀ ਮਿਕਦਾਰ ਵਿੱਚ ਮਿਲਦਾ, ਵੱਢਣਾ ਪੈਂਦਾ। ਅਨੇਕਾਂ ਹੀ ਬੋਲ ਸਤਿਗੁਰੂ ਜੀ ਦੀ ਬਾਣੀ ਵਿੱਚ ਆਉਂਦੇ ਨੇ। ਇੱਕ ਬੋਲ ਆਪਾਂ ਬੜੀ ਵਾਰ ਪੜ੍ਹਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ, ਇਹ ਭਗਤ ਬਾਣੀ ਦੇ ਸਿਰਲੇਖ ਹੇਠ ਬੋਲ ਆਉਂਦਾ। ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ। ਹੰਢੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਇਹ ਸ਼ੇਖ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਹੈ। ਸ਼ੇਖ ਬਾਬਾ ਫਰੀਦ ਸਾਹਿਬ ਜੀ ਦੇ ਚਾਰ ਸ਼ਬਦ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਨੇ, ਅਤੇ ਬਹੁਤ ਸਾਰੇ ਸਲੋਕ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਬਾਬਾ ਫਰੀਦ ਸਾਹਿਬ ਜੀ ਦੇ ਉਹਨਾਂ ਸਲੋਕਾਂ ਦੇ ਵਿੱਚ ਇੱਕ ਸਲੋਕ ਹੈ, ਲੋੜੈ ਦਾਖ ਬਿਜੋਰੀਆਂ। ਦਾਖਾਂ ਇੱਕ ਮਿੱਠਾ ਫਲ ਹੁੰਦਾ ਹੈ, ਲੋੜੈ ਦਾ ਭਾਵ ਹੈ ਇੱਛਾ, ਲੋੜਦਾ ਹੈ, ਮੰਗ ਹੈ, ਇੱਛਾ ਹੈ, ਕਾਹਦੀ ਇੱਛਾ ਹੈ। ਦਾਖ ਬਿਜੋਰੀਆਂ ਇੱਕ ਕੀਮਤੀ ਫਲ ਦੀਆਂ, ਬਿਜੋਰੀਆਂ ਇੱਕ ਕਿਸਮ ਦਾ ਨਾਮ ਹੈ, ਇੱਕ ਇਲਾਕੇ ਦਾ ਨਾਮ ਹੈ। ਬਿਜੋਰ ਦੇ ਇਲਾਕੇ ਵਿੱਚ ਜਿਹੜੀਆਂ ਦਾਖਾਂ ਬੀਜੀਆਂ ਜਾਂਦੀਆਂ ਨੇ ਉਹ ਬੜੀਆਂ ਕੀਮਤੀ ਹੁੰਦੀਆਂ ਨੇ, ਉਹਨਾਂ ਦੀ ਕੁਆਲਿਟੀ ਬੜੀ ਚੰਗੀ ਹੁੰਦੀ ਹੈ, ਉਹ ਬੜੇ ਮਹਿੰਗੇ ਮੁੱਲ 'ਤੇ ਵਿਕਦੀਆਂ ਨੇ। ਉਸ ਵੇਲੇ ਦੀ ਉਦਾਹਰਣ ਦਿੱਤੀ ਹੈ ਸ਼ੇਖ ਬਾਬਾ ਫਰੀਦ ਜੀ ਨੇ। ਉਹ ਕਹਿੰਦੇ ਕੋਈ ਬੰਦਾ ਲੋੜਦਾ ਤਾਂ ਇਹ ਹੈ ਕਿ ਬਿਜੌਰ ਦੇ ਇਲਾਕੇ ਦੀਆਂ ਜਿਹੜੀਆਂ ਬੜੀਆਂ ਚੰਗੀ ਅਤੇ ਉੱਚੀ ਕੁਆਲਿਟੀ ਦੀਆਂ ਦਾਖਾਂ ਨੇ ਮੈਨੂੰ ਉਹ ਖਾਣ ਵਾਸਤੇ ਮਿਲ ਜਾਣ, ਲੇਕਿਨ ਕਰਮ ਉਸ ਤੋਂ ਉਲਟਾ ਕਰ ਰਿਹਾ ਹੈ, ਕਰਤੂਤ ਉਸ ਤੋਂ ਉਲਟੀ ਕਰ ਰਿਹਾ ਹੈ। ਉਹ ਕੀ ਕਰ ਰਿਹਾ? ਕਿੱਕਰ ਬੀਜੇ। ਕਿੱਕਰ ਆਪਾਂ ਸਾਰੇ ਹੀ ਜਾਣਦੇ ਹਾਂ, ਇੱਕ ਕੰਡਿਆਂ ਵਾਲਾ ਰੁੱਖ ਹੁੰਦਾ ਹੈ, ਇਹਦੇ ਵਿੱਚ ਗੁਣ ਕੋਈ ਨਹੀਂ ਹੁੰਦਾ, ਨਾ ਇਹਦੇ ਪੱਤਿਆਂ ਦੀ ਛਾਇਆ ਹੁੰਦੀ ਹੈ, ਸਗੋਂ ਇਹਨੂੰ ਤਿੱਖੀਆਂ ਤਿੱਖੀਆਂ ਸੂਲਾਂ ਲੱਗਦੀਆਂ ਨੇ, ਕੰਡੇ ਲੱਗਦੇ ਨੇ। ਜੇ ਉਹ ਸੂਲ, ਜੇ ਉਹ ਕੰਡਾ ਚੁੱਭ ਜਾਏ ਤਾਂ ਸਰੀਰ ਵਿੱਚ ਦਰਦ ਹੁੰਦਾ ਹੈ, ਪੀੜਾ ਹੁੰਦੀ ਹੈ। ਜੇ ਤੂੰ ਕਿੱਕਰ ਬੀਜੇਗਾ
ਸ਼ੇਖ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਉਸ ਬੀਜੇ ਹੋਏ ਬੀਜ ਨੇ ਵੱਡਾ ਜ਼ਰੂਰ ਹੋਣਾ, ਉਹ ਫਲੀਭੂਤ ਜ਼ਰੂਰ ਹੋਏਗਾ, ਅਤੇ ਜੇ ਉਹ ਫਲੀਭੂਤ ਹੋਏਗਾ ਫਿਰ ਉਹਨੂੰ ਫਲ ਵੀ ਕੰਡਿਆਂ ਦਾ ਲੱਗੇਗਾ, ਤਿੱਖੀਆਂ ਸੂਲਾਂ ਦਾ ਲੱਗੇਗਾ। ਇਹ ਕੁਝ ਐਸੇ ਰੁੱਖ ਨੇ ਜਿਨ੍ਹਾਂ ਨੂੰ ਤਿੱਖੀਆਂ ਸੂਲਾਂ ਲੱਗਦੀਆਂ ਨੇ। ਹੰਢੇ ਉਨਕ ਤਾਏ ਦਾ ਪੈਦਾ ਲੋੜੇ ਪੱਟ। ਭਾਈ ਗੁਰਦਾਸ ਜੀ ਨੇ ਅੱਜ ਦੀ ਇਸ ਪੌੜੀ ਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਦੀ ਉਦਾਹਰਣ ਦਿੱਤੀ ਹੈ। ਇਸ ਪੂਤਨਾ ਨਾਮੀ ਪਾਪਣ ਨੇ ਜੋ ਗੁਨਾਹ ਕੀਤਾ ਸੀ, ਜੋ ਪਾਪ ਕੀਤਾ ਸੀ, ਜੋ ਕਪਟ ਕੀਤਾ ਸੀ, ਅਵਸ਼ ਹੀ ਇਹਨੂੰ ਉਹਦਾ ਫਲ ਮਿਲਿਆ ਹੈ। ਖਾਏ ਪਛਾੜ ਪਹਾੜ ਵਾਂਗ, ਜਾਏ ਪਈ ਉਜਾੜ ਧਕੇਲੀ, ਕੀਤੀ ਮਾਉ ਤੁਲ ਸਹੇਲੀ। ਲੇਕਿਨ ਭਗਵਾਨ ਕ੍ਰਿਸ਼ਨ ਦੇ ਅੰਦਰ ਇੱਕ ਪਰ ਉਪਕਾਰੀ ਸੁਭਾਅ ਸੀ, ਉਹਨਾਂ ਦੇ ਅੰਦਰ ਇੱਕ ਦੇਵ ਬਿਰਤੀ ਸੀ। ਪਰ ਉਪਕਾਰ ਇਹ ਕਿ ਅੰਤ ਵੇਲੇ ਉਹਨੂੰ ਇਸ ਭਵ ਸਾਗਰ ਵਿੱਚੋਂ ਪਾਰ ਕਰ ਦਿੱਤਾ, ਭਾਵੇਂ ਆਪਣੇ ਹੱਥੀਂ ਉਸ ਦਾ ਕਾਲ ਕੀਤਾ, ਆਪਣੇ ਹੱਥੀਂ ਉਹਦੀ ਮੌਤ ਕੀਤੀ, ਲੇਕਿਨ ਕੀਤੀ ਮਾਉ ਤੁਲ ਸੁਹੇਲੀ। ਮਾਉ ਦਾ ਭਾਵ ਹੈ ਮਾਤਾ, ਤੁਲ ਦਾ ਭਾਵ ਹੈ ਬਰਾਬਰ, ਸੁਹੇਲੀ ਦਾ ਭਾਵ ਹੈ ਸਹੇਲੀ। ਉਸ ਪੂਤਨਾ ਨਾਮੀ ਪਾਪਣ ਨੂੰ ਜੋ ਭਗਵਾਨ ਕ੍ਰਿਸ਼ਨ ਨੂੰ ਬਚਪਨਾਂ ਵਿੱਚ ਮਾਰਨ ਵਾਸਤੇ ਆਈ ਸੀ, ਉਹਦਾ ਕਾ

ਆਤਮਈ ਦ੍ਰਿਸ਼ਟੀ। ਅੰਤ ਵੇਲੇ ਉਹਨਾਂ ਦਾ ਵੀ ਭਲਾ ਹੋ ਜਾਂਦਾ ਹੈ, ਉਹ ਨਰਕਾਂ ਵਿੱਚ ਜਾਣ ਤੋਂ ਬਚ ਜਾਂਦੇ ਹਨ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਸਲੋਕ ਸ਼ਬਦ ਆਪਾਂ ਕਈ ਵਾਰ ਪੜ੍ਹਿਆ ਹੈ, ਕਈ ਵਾਰ ਸੁਣਿਆ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਮਿਤ ਗਣਕਾ ਸੀ ਉਧਰੀ ਤਾਕੋ, ਜਸ ਪੁਰਧਾਰੋ ਅਟਲ ਭਇਓ ਧਰੂ, ਜਾ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਵਿਦ ਕੋ ਸੁਆਮੀ, ਤੈਂ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲਓ ਵਰਣ। ਨਾਮ ਦੀ ਜਿਹੜੀ ਮਹਿਮਾ ਹੈ ਉਹ ਕਿਵੇਂ ਬਿਆਨ ਕੀਤੀ ਜਾਵੇ? ਨਾਮ ਦੀ ਮਹਿਮਾ ਤੇ ਅਪਰ ਅਪਾਰ ਹੈ, ਬੇਅੰਤ ਹੈ। ਅੰਤ ਵੇਲੇ ਕੋਈ ਨਾਮ ਲੈਂਦਾ ਹੈ, ਅੰਤ ਵੇਲੇ ਕੋਈ ਨਾਮ ਦਾ ਆਸਰਾ ਲੈਂਦਾ ਹੈ ਤੇ ਉਹਦੇ ਕੀਤੇ ਹੋਏ ਸਾਰੇ ਜਿਹੜੇ ਗੁਨਾਹ ਹਨ ਖੰਧੇ ਉਹ ਕੱਟੇ ਜਾਂਦੇ ਨੇ, ਉਹਦੀ ਬੰਦ ਖਲਾਸੀ ਹੋ ਜਾਂਦੀ ਹੈ, ਉਹਦਾ ਪਰ ਉਪਕਾਰ ਹੋ ਜਾਂਦਾ ਹੈ। ਇਸ ਪੂਤਨਾ ਨਾਮੀ ਪਾਪਣ ਦੇ ਉੱਤੇ ਵੀ ਭਗਵਾਨ ਕ੍ਰਿਸ਼ਨ ਦੀ ਐਸੀ ਹੀ ਕਿਰਪਾ ਹੋਈ, ਕੀਤੀ ਮਾਂ ਤੁਲ ਸੁਹੇਲੀ, ਉਸ ਨੂੰ ਸੁਹੇਲਾ ਕਰ ਦਿੱਤਾ, ਉਸ ਨੂੰ ਨਰਕਾਂ ਵਾਲੇ ਪਾਸੇ ਜਾਣ ਤੋਂ ਬਚਾ ਲਿਆ, ਉਹ ਸੁਰਗਾਂ ਦੇ ਵਾਸੀ ਹੋ ਗਈ। ਇਹ ਭਗਵਾਨ ਕ੍ਰਿਸ਼ਨ ਦੀ ਅੰਤ ਵੇਲੇ ਉਹਦੇ 'ਤੇ ਕਿਰਪਾ ਹੋਈ ਸੀ। ਉਂਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਆਖਦੀ ਹੈ, ਹੇ ਭਾਈ ਇਹ ਜੋ ਜੀਵਨ ਤੈਨੂੰ ਮਿਲਿਆ ਹੈ ਇਹ ਵੀ ਮਾਨੋ ਅੰਤਲਾ ਜੀਵਨ ਹੈ, ਅਖੀਰਲਾ ਜੀਵਨ ਹੈ। ਬਹੁਤ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਆਉਂਦੇ ਨੇ ਕਿ ਕਈ ਜਨਮਾਂ ਦੇ ਰਾਹੀਂ ਇਹ ਜੀਵ ਭਟਕ ਭਟਕ ਕੇ ਆਉਂਦਾ ਹੈ, ਪਰ ਜਦੋਂ ਇਸ ਨੂੰ ਮਨੁੱਖਾ ਦੇਹੀ ਮਿਲਦੀ ਹੈ ਇਹ ਮਾਨੋ ਪੌੜੀ ਦੇ ਉਸ ਆਖਰੀ ਡੰਡੇ ਦੀ ਤਰ੍ਹਾਂ ਹੈ ਜੋ ਕਿਸੇ ਮੰਜ਼ਿਲ 'ਤੇ ਚੜ੍ਹਨ ਵਾਸਤੇ ਆਖਰੀ ਡੰਡਾ ਹੁੰਦਾ ਹੈ, ਉਹਦੇ 'ਤੇ ਪੈਰ ਰੱਖਣਾ ਬੜਾ ਜ਼ਰੂਰੀ ਹੈ। ਇਹ ਇੱਕ ਪੌੜੀ ਦੀ ਨਿਆਈ ਹੈ, ਮਨੁੱਖਾ ਜੀਵਨ, ਮਨੁੱਖੀ ਮਨੁੱਖਾ ਜ਼ਿੰਦਗੀ, ਇਹ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ। ਉਸ ਮਾਲਕ ਦਾ ਪਰ ਉਪਕਾਰ ਹੋਵੇ ਤਾਂ ਹੀ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਇਸ ਤਰ੍ਹਾਂ ਆਪਾਂ ਬੜੇ ਬੋਲ ਪੜ੍ਹਦੇ ਹਾਂ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਾਜ ਹਰ ਕੀ ਸੇਵ। ਉਹ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਦੇਵਤਿਆਂ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ, ਮਹਾਨ ਮੰਨਿਆ ਜਾਂਦਾ ਹੈ, ਉੱਤਮ ਮੰਨਿਆ ਜਾਂਦਾ ਹੈ, ਇਸੇ ਕਰਕੇ ਦੇਵਤਿਆਂ ਦੀ ਪੂਜਾ ਹੈ। ਹਿੰਦੂ ਧਾਰਮਿਕ ਗ੍ਰੰਥਾਂ ਦੇ ਅੰਦਰ ਕਿਹਾ ਜਾਂਦਾ ਹੈ ਕਿ ਦੇਵਤੇ ਅਵਤਾਰੀ ਪੁਰਸ਼ ਹੁੰਦੇ ਨੇ, ਪਵਿੱਤਰ ਹੁੰਦੇ ਨੇ, ਉਹਨਾਂ ਦੀ ਪੂਜਾ ਹੈ। ਲੇਕਿਨ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਇਹਨਾਂ ਬੋਲਾਂ ਦੇ ਰਾਹੀਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਉਹ ਦੇਵਤੇ ਵੀ ਸਿਮਰਦੇ ਨੇ, ਚੇਤੇ ਕਰਦੇ ਨੇ। ਇਹ ਮਾਨਸ ਦੇਹੀ ਸਾਨੂੰ ਮਿਲਣੀ ਚਾਹੀਦੀ ਹੈ, ਮਾਨਸ ਦੇਹੀ ਇਹ ਇੱਕ ਉੱਤਮ ਦੇਹੀ ਹੈ ਜਿਹਦੇ ਰਾਹੀਂ ਗੁਰੂ ਦੀ ਸੰਗਤ ਕੀਤੀ ਜਾ ਸਕਦੀ ਹੈ, ਸਤ ਸੰਗਤ ਵਿੱਚ ਬੈਠਿਆ ਜਾ ਸਕਦਾ ਹੈ, ਉਸ ਪਰਮਾਤਮਾ ਦਾ ਆਰਾਧਨ ਕੀਤਾ ਜਾ ਸਕਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਫਿਰ ਬੋਲ ਆਉਂਦਾ ਹੈ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਭਜੋ ਦਾ ਭਾਵ ਕੀ ਹੈ? ਭਜਣਾ, ਉਹਦਾ ਚਿੰਤਨ ਕਰਨਾ, ਉਸ ਦਾ ਸਿਮਰਨ ਕਰਨਾ, ਉਹਦੇ ਗੁਣਾਂ ਦਾ ਗਾਇਨ ਕਰਨਾ। ਕਿਸ ਦਾ? ਗੋਬਿੰਦ ਦਾ ਸਿਮਰਨ।

0: एक समा है, अणगिनत बोल अपने सामने आ जाते ने। एक लड़ी की तरह फिर बाणी दे विच्चों अगे तो अगे बोल निकलते ने। भई परापत मानुख दे हुरिया, गोबिंद मिलन की ए तेरी बरिया। अवर काज तेरे कितै ना काम, मिल साध संगत भज केवल नाम। सरंजाम लाग भवजल तरन के, जन्म बिरथा जात रंग माया कै। ये बोलते नितनेम दे रूप विच रोजी सानू बख्शिश हुंदे ने, प्राप्त हुंदे ने। सरंजाम दा भाव की है? यतन उद्दम। सरंजाम लाग दा भाव की है? किसे उद्दम विच लग, किसे यतन विच लग। जिस तरह रोज़मर्रा दी जिंदगी दे निर्वाह वास्ते, अपनी किरत वास्ते असी कोई ना कोई उद्दम करते ही रहिंदे हाँ, कोई ना कोई यतन करते ही रहिंदे हाँ। बड़े सावधान हो के कोई किरसानी करता है, कोई दुकानदारी करता है, कोई व्यापार करता है, कोई नौकरी ते चाकरी करता है। ये उद्दम ये यतन ते हर कोई कर रहा है। बिल्कुल ऐसे ही तरह पातशाह की आख रहे ने, सरंजाम लाग एक ऐसे उद्दम दे नाल लग जा, एक ऐसा यतन तैनू लग जाए ताकि भव सागर तो भव जल तो तरन वास्ते वो तेरी सहायता कर सके। ये तो गुरु अर्जन देव जी महाराज जी का बड़ा वड्डा परोपकार सी। उन्होंने इस पवित्र बाणी का बोहेथा सानू दिता। बोहेथा उंज विद्वाना ने बोहेथे का अर्थ की किया है? जहाज। जिवें नदी तरन वास्ते बेड़ी हुंदी है ना, जहाज हुंदा है। पुराने समय विच एवें ही हुंदा सी, नदियां नूं तरन वास्ते लोग बेड़ियां ते चढ़दे सन, जहाज दा आसरा लैंदे सन। सिख पंथ दे एक महान लिखारी होए ने, कवि संतोख सिंह जी, चूड़ामणी कवि उन्हां नूं कहा गया। दस गुरु साहिबाना का इतिहास उन्होंने बड़ी मशक्कत दे नाल लिखी है। कवि संतोख सिंह जी ने बड़ा वड्डा उन्होंने यतन किया, उद्दम किया। आ जिहड़ा इतिहास आपां पढ़दे हैं, वो इतिहास की वड्डी देन कवि संतोख सिंह दी है। उन्हां बारे इत्थों तक लिखिया है कि उन्हां अस्थानां ते आप पहुँच के उत्थे जाके इतिहास लिखते सन। इन्ना यतन सी उस वेले। अज वांगू कोई साधन नहीं सन, ना ही अज वांगू सुख सहूलत सन। घोड़िया ते चढ़ के ही एक मंजिल तो दूसरी मंजिल ते जाना पैंदा सी। जदों कवि संतोख सिंह ने ऐसा इतिहास लिखी है, उन्होंने उस वेले की गाथा की है। जदों गुरु अर्जन देव जी ने इस जगत जलंधे नूं तारन वास्ते गुरु ग्रंथ साहिब महाराज जी की रचना की, परोपकार किया। बड़िया कीमती लाइना ने कवि संतोख सिंह जी दियां। सिखां दे नाल एक बारी चर्चा करदिया होया गुरु अर्जन देव जी महाराज जी आखन लगे, कहन लगे, भाई ये तां उस मालक परमेश्वर का हुक्म होया है, हरि मंदिर की रचना की है, फिर गुरु ग्रंथ साहिब महाराज जी की उत्थे स्थापति की है, ये उस मालक की बख्शिश है, उहदी कृपा है। उंज बाणी विच सतगुरु जी ने आख्या है, तेरा कीता जातो नाही मैनू जोग कीतो ही। तेरे इस कीते हुए बख्शिश परे कर्म नूं मैं नहीं जानदा, ये तां तूं मेरे उत्ते नदर करके ਮੇਰੇ ਉੱਤੇ ਕਿਰਪਾ ਕਰਕੇ ਆਪ ਹੀ ਕਰਵਾਉਣਾ ਕੀਤਾ, ਮੈਂ ਨਹੀਂ ਜਾਣਦਾ, ਮੈਥੋਂ ਇਹ ਕੰਮ ਨਹੀਂ ਸੀ ਹੋ ਸਕਦਾ। ਆਪੇ ਤਰਸ ਪਇਓ, ਇਹ ਤਾਂ ਤੇਰਾ ਤਰਸ ਹੈ, ਤੇਰੀ ਬਖਸ਼ਿਸ਼ ਹੈ, ਤੇਰੀ ਕਿਰਪਾ ਹੈ। ਮੈਂ ਨਿਰਗੁਣਿਆਰੇ, ਕੋ ਗੁਣ ਨਾਹੀਂ, ਗੁਣਾਂ ਤੋਂ ਹੀਣਾ ਹੈ। ਮੈਨੂੰ ਜੇ ਯੋਗਤਾ ਦਿੱਤੀ ਹੈ, ਯੋਗ ਕੀਤਾ ਹੈ, ਇਹ ਸਾਰੀ ਤੇਰੀ ਬਖਸ਼ਿਸ਼ ਹੈ, ਇਹ ਸਾਰੀ ਤੇਰੀ ਹੀ ਕਿਰਪਾ ਹੈ। ਪਰ ਜੇ ਗੁਰੂ ਨੇ ਸਾਡੇ 'ਤੇ ਕੋਈ ਪਰਉਪਕਾਰ ਕੀਤਾ ਹੈ, ਫਿਰ ਗੁਰੂ ਦੇ ਉਸ ਗੁਣ ਨੂੰ, ਗੁਰੂ ਦੀ ਉਸ ਦਾਤ ਨੂੰ ਵਿਸਾਰਨਾ ਨਹੀਂ ਚਾਹੀਦਾ, ਭੁਲਾਉਣਾ ਨਹੀਂ ਚਾਹੀਦਾ। ਕਵੀ ਸੰਤੋਖ ਸਿੰਘ ਕਹਿੰਦੇ, ਸਾਡੇ ਜੀਵਾਂ ਦੇ ਉੱਤੇ ਗੁਰੂ ਅਰਜਨ ਦੇਵ ਜੀ ਦਾ ਬਹੁਤ ਵੱਡਾ ਪਰਉਪਕਾਰ ਹੋਇਆ। ਉਹ ਕੀ ਪਰਉਪਕਾਰ ਹੋਇਆ? ਕਹਿੰਦੇ ਗੁਰੂ ਅਰਜਨ ਸਮ ਪਰਉਪਕਾਰੀ। ਸਮ ਕਿਹਨੂੰ ਕਹਿੰਦੇ ਨੇ? ਬਰਾਬਰ ਨੂੰ। ਜਿਵੇਂ ਤੱਕੜੀ ਦੇ ਦੋ ਛਾਬਿਆਂ ਦੇ ਵਿੱਚ ਬਰਾਬਰ ਵਸਤੂ ਪਾ ਕੇ ਤੋਲ ਦਿੱਤੀ ਜਾਂਦੀ ਹੈ, ਉਹਨੂੰ ਕਹਿੰਦੇ ਸਮ ਹੋ ਗਈ, ਬਰਾਬਰ ਹੋ ਗਈ। ਕਵੀ ਜੀ ਕਹਿੰਦੇ ਨੇ, ਗੁਰੂ ਅਰਜਨ ਸਮ ਪਰ ਉਪਕਾਰੀ, ਹੋਇਓ ਨਾ ਹੈ ਹੋਹੇ ਨਾ ਹਿੱਤ ਧਾਰੀ। ਸ਼੍ਰੀ ਗੁਰੂ ਅਰਜਨ ਦੇਵ ਜੀ ਵਰਗਾ ਕੋਈ ਪਰਉਪਕਾਰੀ ਨਹੀਂ ਹੋਇਆ। ਉਹਨਾਂ ਨੇ ਸਾਡੇ 'ਤੇ ਕੀ ਪਰਉਪਕਾਰ ਕੀਤਾ ਹੈ? ਦੋਨੋਂ ਵੱਡੇ ਜਹਾਜ਼ ਬਣਾਏ, ਦੋ ਜਹਾਜ਼ ਦੋ ਬੋਇਥੇ ਬਣਾਏ ਨੇ, ਭਰ ਭਰ ਪੂਰ ਸੋ ਪਾਰ ਲੰਘਾਏ। ਪੂਰ ਕਿਹਨੂੰ ਕਹਿੰਦੇ ਨੇ? ਸਮੂਹ ਨੂੰ, ਇਕੱਠ ਨੂੰ, ਜਿਹੜੇ ਵੱਡੇ ਬੇੜੇ ਹੁੰਦੇ ਨੇ, ਵੱਡੇ ਬੇੜੇ, ਉਹਦੇ ਵਿੱਚ ਜੋ ਲੋਕ ਬੈਠਦੇ ਨੇ ਉਹ ਸਮੂਹ ਦੇ ਰੂਪ ਵਿੱਚ ਹੁੰਦੇ ਨੇ। ਵੱਡੀ ਗਿਣਤੀ ਵਿੱਚ ਕੋਈ ਚੀਜ਼ ਹੋਵੇ ਤਾਂ ਉਹਨੂੰ ਕਹਿੰਦੇ ਸਮੂਹ। ਥੋੜ੍ਹੀ ਗਿਣਤੀ ਵਿੱਚ ਹੋਏ ਤਾਂ ਗਿਣਤੀ ਹੋ ਜਾਂਦੀ ਹੈ, ਜਿਸ ਦੀ ਗਿਣਤੀ ਨਾ ਹੋ ਸਕੇ ਉਹਨੂੰ ਕਹਿੰਦੇ ਆ ਸਮੂਹ। ਗੁਰੂ ਅਰਜਨ ਦੇਵ ਜੀ ਨੇ ਪਰ ਉਪਕਾਰ ਕਰਕੇ ਜੋ ਦੋ ਵੱਡੇ ਜਹਾਜ਼ ਬਣਾਏ ਨੇ ਉਹਦੇ ਵਿੱਚ ਕੀ ਬਖਸ਼ਿਸ਼ ਹੋਈ? ਦੋਨੋਂ ਵੱਡੇ ਜਹਾਜ਼ ਬਣਾਏ, ਭਰ ਭਰ ਪੂਰ ਸੋ ਪਾਰ ਲੰਘਾਏ। ਸ਼੍ਰੀ ਅੰਮ੍ਰਿਤਸਰ ਵਿੱਚ ਹਰੀ ਮੰਦਰ ਬਹੁਵਿਧ ਰਚਨਾ ਬਣਾਏ ਕਰ ਸੁੰਦਰ। ਸ਼੍ਰੀ ਅੰਮ੍ਰਿਤਸਰ ਇਹ ਇੱਕ ਸਰੋਵਰ ਦਾ ਨਾਮ ਹੈ, ਸ਼ਹਿਰ ਦਾ ਨਾਮ ਤਾਂ ਬਾਅਦ ਵਿੱਚ ਬਣਿਆ ਹੈ ਨਾ ਸਰੋਵਰ ਤੋਂ, ਅਸਲ ਵਿੱਚ ਇਹ ਇੱਕ ਸਰੋਵਰ ਦਾ ਨਾਮ ਹੈ। ਇਹਦੇ ਵਿੱਚ ਕੀ ਪਰਉਪਕਾਰ ਕੀਤਾ? ਅੰਮ੍ਰਿਤਸਰ ਸਰੋਵਰ ਦੇ ਵਿੱਚ ਹਰੇ ਮੰਦਰ ਦੀ ਸਥਾਪਨਾ ਕੀਤੀ, ਕਵੀ ਜੀ ਲਿਖਦੇ ਨੇ। ਫਿਰ ਦੂਜਾ ਪਰਉਪਕਾਰ ਕੀ ਕੀਤਾ? ਸ਼੍ਰੀ ਗ੍ਰੰਥ ਸਾਹਿਬ ਰਚ ਦੂਜਾ, ਬਹੁ ਵਿਧ ਨਿਜ ਥਲ ਠਾਨੀ ਪੂਜਾ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਰ ਉਪਕਾਰ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਰਗਾ ਬੋਹਿਤ ਇਹ ਜਹਾਜ਼ ਸਾਨੂੰ ਬਖਸ਼ਿਸ਼ ਕੀਤਾ, ਸਾਨੂੰ ਇਸ ਪਵਿੱਤਰ ਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰਪਾਰ ਉਤਾਰਨ ਹਾਰ। ਅੱਜ ਦਾ ਸਮਾਂ ਸਮਾਪਤ ਹੋਇਆ। ਗੁਰਬਾਣੀ ਗੁਰੂ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਤ ਸੰਗਤ ਗੁਰੂ ਸਾਹਿਬਾਨ ਬਖਸ਼ਣਯੋਗ ਹਨ, ਬਖਸ਼ ਦੇਣਾ। ਬਹੁਤ ਹੀ ਮਾਣਯੋਗ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ, ਜਿਨ੍ਹਾਂ ਦੇ ਨਾਮ ਤੋਂ ਸਿੱਖ ਪੰਥ ਜਾਣੂ ਹੈ, ਬੱਚੇ ਬੱਚੇ ਨੂੰ ਪਤਾ ਹੈ ਭਾਈ ਸਾਹਿਬ ਜੀ ਬਾਰੇ। ਸਾਡੇ ਵੱਡੇ ਭਾਗ ਹਨ, ਸਾਡੇ ਦਰਮਿਆਨ ਪਹੁੰਚੇ ਹਨ, ਗੁਰਬਾਣੀ ਅਤੇ ਰਸ ਭਿੰਨੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ ਭਾਈ ਸਾਹਿਬ ਜੀ। ਆਪਾਂ ਸਾਰੇ ਜਾਣਦੇ ਹਾਂ, ਭਾਈ ਸਾਹਿਬ ਜਿੱਥੇ ਵੀ ਚਲੇ ਜਾਣ ਉੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਆ ਜਾਂਦੀਆਂ ਨੇ, ਸੰਗਤਾਂ ਦੇ ਅੰਬਾਰ ਲੱਗ ਜਾਂਦੇ ਹਨ। ਸੋ ਭਾਈ ਸਾਹਿਬ ਜੀ ਨੇ ਇੱਥੇ ਆਉਣਾ ਕੀਤਾ। ਸੋ ਉਹ ਆਪਾਂ ਨੂੰ ਗੁਰਬਾਣੀ ਦੇ ਨਾਲ ਗੁਰਬਾਣੀ ਕੀਰਤਨ ਦੇ ਨਾਲ ਜੋੜਨਾ ਕਰਨਗੇ। ਥੋੜ੍ਹੇ ਜਿਹੇ ਸਮੇਂ ਵਾਸਤੇ ਹੋਰ ਹੁਕਮ ਹੋਇਆ ਹੈ, ਇਹ ਜੋ ਗੁਰਬਾਣੀ ਹੈ, ਗੁਰਬਾਣੀ ਦਾ ਕੀਰਤਨ ਹੈ, ਵਾਹਿਗੁਰੂ ਦੀ ਉਸਤਤੀ ਹੈ, ਇਹ ਮਾਨੋ ਸਾਡੇ ਕਲਯੁਗੀ ਜੀਵਾਂ ਦੇ ਪਰ ਉਪਕਾਰ ਵਾਸਤੇ ਹੈ। ਉਂਝ ਤਾਂ ਇਹ ਕੀਰਤਨ ਦੀ ਜਿਹੜੀ ਦਾਤ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ। ਇਹ ਪਰਉਪਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੀਤਾ ਸੀ। ਆ ਜਿਸ ਤਰ੍ਹਾਂ ਆਪਾਂ ਸਾਰੇ ਸੰਗਤੀ ਰੂਪ ਵਿੱਚ ਬੈਠੇ ਹਾਂ, ਇਹ ਦੇਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੈ। ਨਹੀਂ ਤਾਂ ਸਤਿਗੁਰੂ ਤੋਂ ਪਹਿਲਾਂ ਲੋਕ ਭਗਤੀ ਕਰਦੇ ਸਨ, ਬੰਦਗੀ ਕਰਦੇ ਸਨ, ਇਕੱਲੇ ਇਕੱਲੇ ਬਹਿ ਕੇ ਆਪੋ ਆਪਣੇ ਤਰੀਕੇ ਦੇ ਨਾਲ। ਸੰਗਤੀ ਰੂਪ ਵਿੱਚ ਪਰਮਾਤਮਾ ਨੂੰ ਗਾਇਆ ਜਾਏ, ਸੰਗਤੀ ਰੂਪ ਵਿੱਚ ਉਸ ਪ੍ਰਭੂ ਪਰਮੇਸ਼ਰ ਦੀ ਉਸਤਤ ਕੀਤੀ ਜਾਏ, ਇਹ ਮਰਿਆਦਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੰਦਨੀ ਕੀਤੀ ਹੈ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰ। ਜੇ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੀਵਨ ਕਾਲ ਪੜ੍ਹਿਆ ਹੋਏਗਾ ਤੇ ਆਪ ਜੀ ਨੂੰ ਪਤਾ ਹੋਏਗਾ ਇਸ ਧਰਮਸ਼ਾਲਾ ਦੀ ਮਰਿਆਦਾ ਨੂੰ ਬੰਨਣ ਵਾਸਤੇ ਸਤ ਸੰਗਤ ਦੀ ਸਥਾਪਤੀ ਪੱਕੇ ਤੌਰ ਤੇ ਕਰਨ ਵਾਸਤੇ ਸਤਿਗੁਰੂ ਜੀ ਨੇ ਰਾਵੀ ਨਦੀ ਦੇ ਕੰਢੇ ਤੇ ਧਰਮਸ਼ਾਲਾ ਦੀ ਸਥਾਪਨਾ ਕੀਤੀ ਤੇ ਜਿੱਥੇ ਰਾਵੀ ਨਦੀ ਦੇ ਕੰਢੇ ਤੇ ਇਸ ਧਰਮਸ਼ਾਲਾ ਦੀ ਸਥਾਪਤੀ ਹੋਈ ਉਸ ਅਸਥਾਨ ਦਾ ਨਾਮ ਰੱਖਿਆ ਗਿਆ ਸ਼੍ਰੀ ਕਰਤਾਰਪੁਰ ਸਾਹਿਬ। ਬੜੀ ਰੌਚਕ ਕਥਾ ਹੈ ਇਸ ਸਮੇਂ ਦੀ। ਭਾਈ ਅਜਿੱਤਾ ਰੰਧਾਵਾ ਹੋਇਆ, ਇੱਕ ਭਾਈ ਅਜਿੱਤਾ ਰੰਧਾਵਾ, ਇਹਦੀ ਬੜੀ ਵੱਡੀ ਸੇਵਾ ਸੀ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਵਸਾਉਣ ਵਾਸਤੇ। ਕਰਤਾਰਪੁਰ ਸਾਹਿਬ ਵਿੱਚ ਧਰਮਸ਼ਾਲਾ ਬਣਾਉਣ ਵਾਸਤੇ ਭਾਈ ਅਜਿੱਤਾ ਰੰਧਾਵਾ ਦੀ ਬੜੀ ਵੱਡੀ ਦੇਣ ਹੈ, ਬਹੁਤ ਵੱਡੀ ਸੇਵਾ ਹੈ। ਇਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਖਿਆ ਸੀ, ਪਾਤਸ਼ਾਹ ਜੀ ਆਪਾਂ ਨਗਰ ਤਾਂ ਵਸਾ ਰਹੇ ਹਾਂ, ਇਸ ਨਗਰ ਨੂੰ ਕਿਸ ਨਾਮ ਨਾਲ ਯਾਦ ਕੀਤਾ ਜਾਏਗਾ, ਕਿਸ ਨਾਮ ਨਾਲ ਚੇਤੇ ਕੀਤਾ ਜਾਏਗਾ। ਕਿਉਂਕਿ ਉਹਨੂੰ ਇਹ ਸੀ ਕਿ ਸ਼ਾਇਦ ਗੁਰੂ ਨਾਨਕ ਦੇਵ ਜੀ ਇਸ ਨਗਰ ਦਾ ਨਾਮਕਰਨ ਆਪਣੇ ਨਾਮ ਤੋਂ ਕਰਨਗੇ, ਕਿਉਂਕਿ ਵੱਡੇ ਵੱਡੇ ਜਿਹੜੇ ਬਾਦਸ਼ਾਹ ਹੁੰਦੇ ਸਨ ਉਹ ਆਪਣੇ ਨਾਮ ਤੋਂ ਨਗਰ ਵਸਾਉਂਦੇ ਸਨ। ਅਜਿੱਤੇ ਰੰਧਾਵੇ ਨੇ ਤਾਂ ਇਹੀ ਸੋਚਿਆ ਸੀ ਕਿ ਗੁਰੂ ਨਾਨਕ ਮਹਾਰਾਜ ਜੀ ਆਪਣੇ ਨਾਮ ਤੋਂ ਇਸ ਨਗਰ ਦਾ ਨਾਮਕਰਨ ਕਰਨਗੇ, ਲੇਕਿਨ ਪਾਤਸ਼ਾਹ ਕਹਿਣ ਲੱਗੇ, ਇਹ ਅਜਿੱਤਾ ਅਸੀਂ ਕਰਤਾਰ ਦੇ ਬੰਦੇ ਹਾਂ, ਸਾਨੂੰ ਕਰਤਾਰ ਨੇ ਭੇਜਿਆ ਹੈ, ਇੱਥੇ ਜਿਹੜੀ ਧਰਮਸ਼ਾਲਾ ਬਣੇਗੀ, ਸਤ ਸੰਗਤ ਦੀ ਸਥਾਪਤੀ ਹੋਵੇਗੀ, ਇਸ ਦਾ ਨਾਮ ਵੀ ਕਰਤਾਰ ਦੇ ਨਾਮ ਤੋਂ ਹੋਏਗਾ। ਇਸ ਤਰ੍ਹਾਂ ਪਾਤਸ਼ਾਹ ਨੇ ਸਤ ਸੰਗਤ ਬੰਨਣੀ ਕੀਤੀ, ਉਸ ਅਸਥਾਨ ਦਾ ਨਾਮ ਸ਼੍ਰੀ ਕਰਤਾਰਪੁਰ ਸਾਹਿਬ ਰੱਖਿਆ। ਪਾਤਸ਼ਾਹ ਜੀ ਕਿਰਪਾ ਕਰਨ, ਮੇਰਾ ਸਮਾਂ ਸਮਾਪਤ ਹੋਇਆ ਹੈ, ਭੁੱਲਾਂ ਦੀ ਖਿਮਾ ਕਰਨੀ। ਗੁਰੂ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ ਅਤਿ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਦੀ ਬਾਣੀ ਅਤੇ ਕਥਾ ਵਿਚਾਰਾਂ ਦੇ ਨਾਲ ਜੋੜਦੇ ਰਹਿਣ। ਗੁਰਮੁਖ ਪਿਆਰੇ, ਹੁਣ ਸਮਾਂ ਹੋ ਗਿਆ ਹੈ ਕੀਰਤਨ ਦਾ। ਜਿਸ ਤਰ੍ਹਾਂ ਆਪ ਜੀ ਨੂੰ ਪਿਛਲੇ ਦਿਨਾਂ ਤੋਂ ਬੇਨਤੀ ਕਰਦੇ ਆ ਰਹੇ ਹਾਂ ਕਿ ਪੰਥ ਦੇ ਮਹਾਨ ਕੀਰਤਨੀਏ ਅਤੇ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜੋ ਕਿ ਆਪਣੇ ਪਾਸ ਵਿਸ਼ੇਸ਼ ਤੌਰ 'ਤੇ ਅੱਜ ਜਾਣ ਕੇ 11 ਅਗਸਤ ਤੋਂ ਲੈ ਕੇ 16 ਅਗਸਤ ਤੱਕ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਿਆ ਕਰਨਗੇ, ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਨੂੰ ਜੋ ਆਇਆਂ ਆਖਦੇ ਹਾਂ ਕਿ ਧੰਨਵਾਦ ਹੈ ਇਹਨਾਂ ਦਾ ਜੋ ਇਹਨਾਂ ਆਪਣੇ ਬਹੁਤ ਹੀ ਬਿਜ਼ੀ ਸਕੈਜੂਅਲ ਦੇ ਵਿੱਚੋਂ ਇੱਥੇ ਸਮਾਂ ਕੱਢਿਆ ਹੈ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਕਿ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹਿਣ, ਬਾਣੀ ਦੇ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਦੇ ਰਹਿਣ, ਕੀਰਤਨ ਦੇ ਨਾਲ ਜੋੜਦੇ ਰਹਿਣ। ਸੋ ਗੁਰਮੁਖ ਪਿਆਰਿਓ, ਜਿੱਥੇ ਆਪ ਆਉਣਾ ਹੈ ਉੱਥੇ ਹੋਰ ਵੀ ਗੁਰਮੁਖ ਪਿਆਰੇ ਪਰਿਵਾਰਾਂ ਨੂੰ ਜ਼ਰੂਰ ਨਾਲ ਲੈ ਕੇ ਆਉਣਾ, ਤਾਂ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ। ਸੋ ਠੀਕ 16 ਅਗਸਤ ਤੱਕ ਇੱਥੇ ਇਸ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਭਾਈ ਸਾਹਿਬ ਜੀ ਹਾਜ਼ਰੀਆਂ ਭਰਿਆ ਕਰਨਗੇ। ਸੋ ਬੇਨਤੀ ਹੈ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਸੋ ਆਓ, ਜ਼ਿਆਦਾ ਸਮਾਂ ਨਾ ਲੈਂਦੇ ਹੋਏ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Quarto, quarto, quarto.

हर दर्शन बिना रहन न जाई, हर दर्शन बिना रहन न जाई।

रहन न जाई, हर दर्शन बिना

ਸ਼ਬਦ ਗਾਉਣੇ ਬੜੇ ਸੌਖੇ ਨੇ, ਸੁਣਨੇ ਬੜੇ ਸੌਖੇ ਨੇ, ਪਰ ਸੱਚੇ ਪਾਤਸ਼ਾਹ ਤਰਸ ਕਰੇ ਤਾਂ ਪ੍ਰੈਕਟੀਕਲੀ ਇਹ ਹੁੰਦਾ, ਅਤੇ ਜੇ ਨਦਰ ਨਾ ਹੋਵੇ ਤਾਂ ਫਿਰ ਇੱਦਾਂ ਹੀ ਲੱਗਦਾ ਕਿ ਸ਼ਾਇਦ ਇਹ ਬਹੁਤ ਦੂਰ ਦੀ ਗੱਲ ਹੈ। ਕਿਸੇ ਵਿਰਲੇ ਨੂੰ ਦਾਤ ਮਿਲਦੀ ਹੈ ਨਾਮ ਜਪਣ ਦੀ, ਜਿਹੜਾ ਜਪਦਾ ਹੈ ਉਹ ਜਪ ਜਪ ਕੇ ਉਹਦੇ ਅੰਦਰ ਇੱਕ ਪਿਆਸ ਹੁੰਦੀ ਹੈ ਦਰਸ਼ਨ ਦੀ। ਤੋ ਦਰਸ਼ਨ ਕੀ ਕਰੂੰ ਸਮਾਏ, ਮੈਂ ਦਰਮਾਗਤ ਭੀਖਿਆ ਪਾਏ। ਫਿਰ ਉਹ ਤੜਫਦਾ ਹੈ, ਤਰਸਦਾ ਹੈ, ਇਹ ਵੀ ਇੱਕ ਦਾਸ ਹੈ, ਦਾਤ ਹੈ। ਤਰਸਣ ਦੀ ਵੀ ਇੱਕ ਦਾਤ ਗੁਰੂ ਨਾਨਕ ਦੇ ਘਰੋਂ ਮਿਲਦੀ ਹੈ। ਹਰ ਬੰਦਾ ਦਰਸ਼ਨ ਦੀ ਸਾਰ ਨਹੀਂ ਜਾਣ ਸਕਦਾ, ਹਰ ਬੰਦਾ ਦਰਸ਼ਨ ਮੰਗ ਨਹੀਂ ਸਕਦਾ, ਇਹ ਵੀ ਇੱਕ ਦਾਤ ਹੈ ਜਿਹੜਾ ਨਾਮ ਜਪਣ ਤੋਂ ਬਾਅਦ ਇੱਕ ਤੜਫ ਪੈਦਾ ਹੁੰਦਾ, ਉਬਾਲਾ ਆਉਂਦਾ ਜ਼ਿੰਦਗੀ 'ਚ ਕਿ ਮੈਂ ਦਰਸ਼ਨ ਕਰਾਂ। ਫਿਰ ਉਹ ਤਰਸਦਾ ਹੈ, ਤਰਸਣ 'ਚ ਬਹੁਤ ਮਿਠਾਸ ਹੈ। ਮਹਾਰਾਜ ਕਹਿੰਦੇ ਨੇ ਤਰਾਹੇ ਤਰਾਹੇ ਸ਼ਰਨ ਪ੍ਰਭਾਏ ਮੁਖ ਗੁਰਮਤ ਨਾਮ ਦ੍ਰਿੜੀ ਜੈ। ਤਰਸਣ ਕੋ ਦਾਨ ਦੀ ਜੈ, ਤਰਸਣ ਦੀ ਵੀ ਦਾਨ ਦੇ, ਦਾਤ ਬਖਸ਼ ਮੈਨੂੰ। ਅਤੇ ਤਰਸਣ ਦੇ ਸ਼ਬਦ ਨੇ ਤਰਸਦਾ ਪਿਆ, ਕੋਈ ਵਿਰਲਾ ਤਰਸਦਾ ਪਿਆ ਕਿ ਕਿੱਦਾਂ ਜੀਵਾਂਗਾ, ਟਾਈਮ ਸਿਰ ਆ ਜਾ ਮੈਂ ਮਰ ਜਾਵਾਂਗਾ। ਅਤੇ ਨਾਲ ਹੀ ਜੁਗਤ ਦੱਸਦੇ ਨੇ ਦੇਖ ਜੇ ਮਿਲਣਾ ਹੀ ਤਾਂ ਅਰਦਾਸ ਕਰ ਮੇਰੀ ਹਉਮੈ ਟੁੱਟ ਜਾਏ। ਜਿਹਦੀ ਹਉਮੈ ਹੈ ਨਾ ਉਹਨੂੰ ਦਰਸ਼ਨ ਨਹੀਂ ਮਿਲਦੇ, ਪਹਿਲਾਂ ਹਉਮੈ ਟੁੱਟਦੀ ਹੈ ਫਿਰ ਦਰਸ਼ਨ ਹੁੰਦੇ ਨੇ। ਅਤੇ ਹਉਮੈ ਟੁੱਟਦੀ ਹੈ ਉਹ ਵੀ ਨਜ਼ਰ ਨਾਲ ਟੁੱਟਦੀ ਹੈ, ਗੁਰੂ ਕਿਰਪਾ ਕਰੇ ਤੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਉਹਦੀ ਹਉਮੈ ਟੁੱਟਦੀ ਹੈ ਜਿਹੜਾ ਰੱਜ ਰੱਜ ਕੇ ਨਾਮ ਜਿਹਨੂੰ ਜਪਾਉਂਦਾ ਹੈ, ਜਿਹੜਾ ਜਪਦਾ ਹੈ। ਇਹ ਜਿਹੜੇ ਸ਼ਬਦ ਨੇ ਬਹੁਤ ਮਿੱਠੇ ਨੇ, ਔਰ ਜ਼ਿੰਦਗੀ ਦਾ ਬੜੇ ਵਾਰੀ ਸੁਣੇ ਨੇ, ਪਰ ਸੱਚੇ ਪਾਤਸ਼ਾਹ ਤਰਸ ਕਰੇ ਇਸ ਮਨ ਨੂੰ, ਇਸ ਹਿਰਦੇ ਨੂੰ ਸਮਝ ਆਵੇ ਕਿ ਕਰ ਮਿਹਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਹੋ। ਸਾਰੇ ਆਖੋ ਜੀ ਕਰ ਮਿਹਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਹੋ, ਮੈਂ ਪ੍ਰਭ ਮਿਲਣੇ ਚਾਹੋ। ਬੜੀ ਵੱਡੀ ਦਾਤ ਹੈ, ਬਹੁਤਾਤ ਵਿੱਚ ਮੁੱਕ ਜਾਂਦੀ ਹੈ। ਕੀਰਤਨ ਸੁਣਨ ਦਾ ਚਾਹ, ਕੀਰਤਨ ਕਰਨ ਦਾ ਚਾਹ, ਸੰਗਤ ਵਿੱਚ ਬੈਠ ਕੇ ਇੱਕ ਚਾਹ ਪੈਦਾ ਹੋਵੇ ਕਿ ਤੂੰ ਵਿਸਰੇ ਨਾ। ਵਿਸਰਨਾ ਹੀ ਦਾ ਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ। ਇਹ ਚਾਹ ਚਾਓ ਉਮਾਹੋ ਬਲ ਸਮਰੱਥਾ, ਸਾਰੀਆਂ ਦਾਤਾਂ ਨੇ ਗੁਰੂ ਨਾਨਕ ਦੇ ਘਰ ਦੀਆਂ। ਬਲ ਬਖਸ਼ਿਆ ਆ ਗਏ, ਜਿਨ੍ਹਾਂ ਨੂੰ ਨਹੀਂ ਬਖਸ਼ਿਆ ਉਹ ਸੋਚੀ ਪਏ ਹੋਣ, ਜਿਨ੍ਹਾਂ ਨੂੰ ਦਾਤ ਮਿਲੀ ਉਹ ਆ ਗਏ। ਜਿਹੜੇ ਬੈਠੇ ਨੇ ਇਹਨਾਂ ਵਿੱਚੋਂ ਵੀ ਕੋਈ ਵਿਰਲੇ ਹੋਣਗੇ ਜਿਨ੍ਹਾਂ ਨੂੰ ਚਾਹ ਪੈਦਾ ਹੋ ਜਾਏਗਾ, ਮੈਂ ਪ੍ਰਭ ਮਿਲਣੇ ਕਾ ਚਾਹ। ਸਾਰਿਆਂ ਨੂੰ ਨਹੀਂ ਪੈਦਾ ਹੋ ਸਕਦਾ। ਬਹੁਤਾਤ ਵਿੱਚ ਧਰਮ ਦੀ ਜਿਹੜੀ ਦੁਨੀਆ ਹੈ ਇਹ ਹੋਰ ਦਾਤਾਂ ਮੰਗਣ ਵਿੱਚ ਹੈ, ਪਰ ਕਈ ਕੋਟ ਦਰਸ਼ਨ ਪ੍ਰਪਿਆਸ ਤਿੰਨ ਕੋ ਮਿਲਿਓ। ਵਿਰਲਿਆਂ ਨੂੰ ਮਿਲਦੇ ਦਰਸ਼ਨ ਦੀ ਪਿਆਸ ਦੀ ਤਾਂਘ ਲੱਗਦੀ ਹੈ, ਜਿਹੜਾ ਕਹਿੰਦਾ ਮੇਰਾ ਮਨ ਲੋਚਾ ਹੈ ਗੁਰਦਰਸ਼ਨ ਤਾਂ ਹੀ ਬਿਲਬ ਕਰੈ, ਛਾਤਰੀ ਕੀ ਨਹੀਂ ਦਿਖਾ ਨਾ ਉਤਰੈ, ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ। ਹੁਣ ਕੋ ਲਿਜਿਓ ਕੋਲ ਕੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀ। ਬਹੁਤ ਪਿਆਰਾ ਪਿੰਡ ਹੈ, ਬਹੁਤ ਵਿਰਲਿਆਂ ਨੂੰ ਮਿਲਦਾ ਹੈ, ਬਹੁਤ ਵਿਰਲਿਆਂ ਨੂੰ ਮਿਲਦਾ ਹੈ, ਪਰ ਬਹੁਤ ਪਿਆਰਾ ਪਿੰਡ ਹੈ। ਇਹ ਅੱਖ ਵਿੱਚੋਂ ਅਥਰੂ ਨਿਕਲੇ, ਦੁਨਿਆਵੀ ਰੋਣੇ ਸਾਰੇ ਰੋਂਦੇ ਨੇ, ਸਾਰੇ ਰੋ ਰਹੇ ਨੇ ਦੁਨਿਆਵੀ ਰੋਵੇ ਰੋਣੇ, ਪਰ ਕੋਈ ਵਿਰਲਾ ਹੈ ਜਿਹਦੀ ਅੱਖ ਇਸ ਕਾਰਨ ਅਥਰੂ ਕੱਢਦੀ ਹੈ, ਇਸ ਕਾਰਨ ਰੋਂਦੀ ਹੈ ਕਿ ਮੈਂ ਤੇਰੇ ਦਰਸ਼ਨ ਕਰਨੇ ਆ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ।
ਭਾਵ ਹੈ ਅੰਨ ਨਾ ਪਾਣੀ ਕੋਈ ਵਿਰਲਾ। ਪਰ ਵਿਰਲਿਆਂ ਦੀ ਬਾਤ ਕਰਾਂਗੇ ਤੇ ਕਦੀ ਤੇ ਮਨ ਸੋਚੇਗਾ ਨਾ, ਤੂੰ ਵੀ ਜਪ, ਤੂੰ ਵੀ ਇਸ ਦਰਸ਼ਨ ਪਿਆਸ ਨੂੰ ਮੰਗ ਲੈ ਗੁਰੂ ਨਾਨਕ ਦੇ ਕਰੋ। ਵਾਹਿਗੁਰੂ ਕਿਰਪਾ ਕਰੇ, ਕੱਲ੍ਹ ਫਿਰ ਟਾਈਮ ਸਿਰ ਆਪਾਂ ਆਵਾਂਗੇ ਅਤੇ ਕੀਰਤਨ ਇਕੱਲਾ ਮੈਂ ਆਇਆ ਇੰਡੀਆ ਤੋਂ, ਕੋਈ ਮੇਰੇ ਨਾਲ ਨਹੀਂ ਆਇਆ, ਇਹ ਸਾਰੀ ਸੰਗਤ ਜਿੰਨੇ ਮੇਰੇ ਪਿੱਛੇ ਬੈਠੇ ਨੇ ਸਾਰੇ ਤੁਹਾਡੇ 'ਚੋਂ ਨੇ, ਤੁਸੀਂ ਆਪ ਕੀਰਤਨ ਕਰਨਾ, ਮੈਂ ਤਾਂ ਅਗਾਂਹ ਬਹਿਣਾ, ਸਾਰਾ ਕੀਰਤਨ ਤੁਹਾਡਾ। ਮੇਰੇ 'ਤੇ ਆ ਗਈ ਹੈ, ਸਰੀਰ ਆ ਗਿਆ, ਇੱਕ ਭੇਜਤਾ ਗੁਰੂ ਰਾਮਦਾਸ ਨੇ, ਬਾਕੀ ਤੁਸੀਂ ਕੀਰਤਨ ਕਰਾਉਣਾ ਟਾਈਮ ਸਿਰ ਆ ਕੇ ਪੂਰੇ 7 ਵਜੇ ਜਾਂ 7:05, 7:10 ਜੋ ਵੀ ਕਹਿਣਗੇ, ਜਿੱਦਾਂ ਵੀ ਆਪਾਂ ਬਹਿ ਜਾਣਾ ਬਸ, ਅਤੇ ਜਿੰਨਾ ਵੀ ਟਾਈਮ ਸੱਚੇ ਪਾਤਸ਼ਾਹ ਲਵਾ ਲੈਣ, ਕੋਈ ਨਹੀਂ 5 ਮਿੰਟ 10 ਮਿੰਟ ਅਗਾਂਹ ਪਿਛਾਵੀ ਕੋਈ ਗੱਲ ਨਹੀਂ। ਜ਼ਿੰਦਗੀ 'ਚ ਸਵਾਦ ਬਹੁਤ ਘੱਟ ਸਮੇਂ ਮਿਲਦਾ, ਬੈਠਕ ਬਹੁਤ ਔਖੀ ਬਣਦੀ, ਪਰ ਬਣ ਜਾਏ ਤਾਂ ਛੱਡਣ ਨੂੰ ਜੀ ਨਹੀਂ ਕਰਦਾ। ਹੁਣ ਇਸ ਸਮੇਂ ਵਿਹਲਾ ਐਸਾ ਬਣਿਆ ਪਿਆ, ਮਨ ਕਰਦਾ ਪੜ੍ਹੇ ਬੰਦਾ, ਕਰ ਮਿੰਨਤ

0: ਦੱਸ ਦੇਣਾ ਸੀ ਮੈਂ ਇਹ ਦੱਸ ਦਿਆ ਕਰੋ, ਮੈਨੂੰ ਚੇਤੇ ਨਹੀਂ ਰਹਿੰਦਾ। ਪਹਿਲਾ ਦਿਨ 'ਤੇ ਲਿਸਟ ਲਿਖ ਕੇ ਭੇਜ ਦਿਓ, ਮੈਂ ਟਾਈਮ ਸਿਰ ਸਮਾਪਤੀ ਕਰਦਾ। ਮੈਂ ਤਾਂ ਇੱਦਾਂ ਲੱਗਾ ਜੇ ਮੈਂ ਹੀ ਹਾਂ ਲਾਸਟ 'ਚ, ਹੁਣ ਉਹ ਪਿੱਛੇ ਵਾਲੇ ਮੇਰੇ ਕੋਲ ਨਾਰਾਜ਼ ਹੀ ਨਾ ਹੋ ਗਏ। ਮਾਫ ਕਰ ਦੇਣਾ ਮੈਨੂੰ, ਗਲਤੀ ਹੋ ਗਈ ਜੀ। ਵਾਹਿਗੁਰੂ ਜੀ ਕਾ ਖਾਲਸਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਰਸਪਿੰਡੇ ਕੀਰਤਨ ਸਰਵਣ ਕਰਵਾ ਰਹੇ ਸਨ ਅਤੇ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜੋ ਵਿਸ਼ੇਸ਼ ਤੌਰ 'ਤੇ ਆਪਣੇ ਪਾਸ ਪਹੁੰਚੇ ਹਨ। ਭਾਈ ਸਾਹਿਬ ਜੀ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ 16 ਤਰੀਕ ਤੱਕ ਕਿਸੇ ਤਰ੍ਹਾਂ ਹਾਜ਼ਰੀਆਂ ਭਰਿਆ ਕਰਨਗੇ, ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ। ਗੁਰਮੁਖ ਪਿਆਰਿਓ, ਹੁਣ ਸਮਾਂ ਹੋ ਗਿਆ ਹੈ ਢਾਡੀ ਰੰਗ ਦਾ, ਸੋ ਜਿਸ ਦੇ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਸਤਿਕਾਰਯੋਗ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜੱਥਾ, ਢਾਡੀ ਜੱਥੇ ਵੱਲੋਂ ਕੁਛ ਮਿੰਟਾਂ ਦੀ ਹਾਜ਼ਰੀ ਭਰੀ ਜਾਵੇਗੀ, ਉਪਰੰਤ ਦੀਵਾਨਾਂ ਦੀ ਸਮਾਪਤੀ ਹੋਵੇਗੀ। ਆਪ ਨੂੰ ਬੇਨਤੀ ਹੈ ਕਿ ਜਿੱਥੇ ਆਪ ਆਉਣਾ ਹੈ ਹੋਰ ਵੀ ਪਰਿਵਾਰਾਂ ਨੂੰ ਜ਼ਰੂਰ ਨਾਲ ਲੈ ਕੇ ਆਉਣਾ। ਸੋ ਆਓ ਢਾਡੀ ਜੱਥੇ ਪਾਸੋਂ ਢਾਡੀ ਰਾਗ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਮੇਰੇ ਪਾਤਸ਼ਾਹ ਦੀ ਬਾਣੀ ਸੱਚਾ ਪਿਆਰ ਦੇਵੇ ਸਭ ਨੂੰ, ਜਿਹੜੇ ਰੱਖਦੇ ਭਰੋਸਾ ਬਾਣੀ ਤਾਰ ਦੇਵੇ ਸਭ ਨੂੰ, ਨਾ ਕੋਈ ਉੱਚਾ ਨਾ ਕੋਈ ਨੀਵਾਂ, ਸਤਿਕਾਰ ਦੇਵੇ ਸਭ ਨੂੰ, ਪੜ ਪ੍ਰਤਪਾਲ ਬਾਣੀ ਤੇ ਜਿਹੜੀ ਤਾਰ ਦਿੰਦੀ ਜੱਗ ਨੂੰ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਸਾਹਿਬ, ਬੜਾ ਆਨੰਦ ਆ ਰਿਹਾ ਸੀ, ਰਸ ਭਿੰਨਾ ਕੀਰਤਨ ਕਰ ਰਹੀ ਸੀ ਗੁਰਬਾਣੀ ਦਾ, ਕਿਉਂਕਿ ਗੁਰਬਾਣੀ ਹੈ ਹੀ ਪਿਆਰ ਦੀ। ਜਦੋਂ ਪਿਆਰ ਨਾਲ ਪੜਾਂਗੇ ਸੁਣਾਂਗੇ ਤੇ ਉਹਦਾ ਆਨੰਦ ਆਉਂਦਾ, ਜਿਹੜਾ ਆਪਾਂ ਪੜ੍ਹਦੇ ਹਾਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇੱਕੋ ਹੀ ਕਵਿਤਾ ਕਹਿ ਜਾਣੀ, ਉਸ ਤੋਂ ਬਾਅਦ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰ ਲੈਣਾ, ਬਹੁਤਾ ਸਮਾਂ ਨਹੀਂ ਲਾਉਣਾ। ਆਓ ਗੁਰਬਾਣੀ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਭੰਨਾ, ਅਣਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤ ਹੋ ਸੁਖ ਹੁਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭਣੀ ਜਾਈ ਰਹਾਓ, ਧੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਮੇਰੇ ਸਾਹਿਬ ਦੀ ਬਾਣੀ ਦੀ ਸਹਿਬਤ ਸਤਿਗੁਰਾਂ ਦੀ ਵੱਡੀ ਵਡਿਆਈ।

ਮੇਰੇ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸੁਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਸਾਧ ਸੰਗਤ ਜੀ, ਆਓ ਸਮੇਂ ਦੀ ਸਮਾਪਤੀ ਹੈ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਸੱਚੇ ਪਾਤਸ਼ਾਹ ਜੀ ਦਰ 'ਤੇ ਪ੍ਰਵਾਨ ਕਰਨ, ਦਰੋ ਘਰੋਂ ਨਿਤਨੇਮ ਦੀਆਂ ਦਾਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ 'ਚ ਬਰਕਤਾਂ, ਚੜ੍ਹਦੀ ਕਲਾ ਵਾਲਾ ਜੀਵਨ ਸੱਚੇ ਪਾਤਸ਼ਾਹ ਜੀ ਬਖਸ਼ਣ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰੀਏ, ਆਓ ਸਾਰੇ ਰਲ ਕੇ ਬਾਣੀ ਪੜ੍ਹੀਏ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਦ ਗੁਰਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾ ਵੈ ਧਾਹੇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾਲ ਸਦਕਾਲ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ

ਸਤਿਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਪੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ, ਗੁਰਮਤਿ ਵਿਚਾਰਾਂ, ਢਾਡੀ ਸਿੰਘਾਂ, ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਹਨ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮੱਤ ਬਖਸ਼ਣੀ, ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਂ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਕੇ ਸਤਿਗੁਰੂ ਜੀ ਸਭ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖਣੇ, ਸਭ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਜੀ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ। ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ, ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੈ, ਰਾਜ ਕਰੇਗਾ ਖਾਲਸਾ, ਆ ਕੀ ਰਹਿ ਨ ਕੋਏ, ਖੁਆਰ ਹੋਏ ਸਭ ਮਿਲੇਂਗੇ।

Jesus, Salve.

तुद आगे अरदास हमारी।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਕਿਹਾ ਹੈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਤਾਹੇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲਫੁਰ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਆਪ ਜੀਆਂ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁਖਾਸਣ ਤਿਆਰ ਹਨ ਕਿਰਪਾ ਕਰੋ ਸੁਖਾਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੇ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸਹੀ ਗੁਰਮੁਖ ਪਿਆਰੀ ਮੇਲਣੀ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੇਸਰ ਮੰਗਲੀ ਹੈ ਕੇਸਰ ਮੰਗਦਲੀ ਹੈ ਕੇਸਰ ਬੱਤਰ ਮਾਨਿਆ ਕੇਸਰ ਬੱਤਰ ਦਾਨਿਆ ਕੇਸਰ ਬੱਤਰ ਗਾਉਣਾ ਕੇਸਰ ਬੱਤਰ ਪਾਉਣਾ ਕੇਸਰ ਬੱਤਰ ਦੇਸੈ ਕੇਸਰ ਬੱਤਰ ਪੇਸ਼ੈ ਕੇਸਰ ਬੱਤਰ ਰਾਜੈ ਕੇਸਰ ਬੱਤਰ ਸਾਜੈ ਕੇਸਰ ਬੱਤਰ ਦੀਨੈ ਕੇਸਰ ਬੱਤਰ ਲੀਨੈ ਕੇਸਰ ਬੱਤਰ ਜਾਓ ਕੇਸਰ ਬੱਤਰ ਪਾਹੋ ਕੇਸਰ ਬੱਤਰ ਦੇਸੈ ਕੇਸਰ ਬੱਤਰ ਪੇਸ਼ੈ ਕੇਸਰ ਬੱਤਰ ਕਾਲੈ ਕੇਸਰ ਬੱਤਰ ਪਾਲੈ ਕੇਸਰ ਬੱਤਰ ਹੰਤਾ ਕੇਸਰ ਬੱਤਰ ਗੰਤਾ ਕੇਸਰ ਬੱਤਰ ਭੇਖੀ ਕੇਸਰ ਬੱਤਰ ਭੇਖੀ ਕੇਸਰ ਬੱਤਰ ਕਾਜੈ ਕੇਸਰ ਬੱਤਰ ਰਾਜੈ ਕੇਸਰ ਬੱਤਰ ਸੋਖੈ ਕੇਸਰ ਬੱਤਰ ਭੁੱਖੈ ਕੇਸਰ ਬੱਤਰ ਤ੍ਰਾਣੈ ਕੇਸਰ ਬੱਤਰ ਪ੍ਰਾਣੈ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ

ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ

ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸਵਯੰ ਭਵ ਅਬਰੱਛਾ ਮੇਰੇ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ

ਖਾਲਸਾ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ। ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ। ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ ਸੇਵਾ ਨਿਭਾਉਂਦੇ ਹਾਂ ਹਜ਼ੂਰੀ ਵਿੱਚ ਵਿਚਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ

ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਪ੍ਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ।

ਦਿਓ। ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ। ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਫਜੂਰੀ ਰਾਗੀ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਿੰਨਾਂ ਪਾਸੋਂ ਪਾਵਨ ਬਾਣੀ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ।

ਦੁਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆ

ਪੜ ਪੁਸਤਕ ਸੰਧਿਆ ਬਾਦਿੰਗ ਸ੍ਰੀ ਪੂਸ ਭਗਤ ਸੰਵਾਦਿੰਗ ਝੂਠ ਬੁਕੰ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੰਗ ਦੋ ਧੋਤੀ ਵਸਤਰ ਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਾਫੋ।

करके गुले जिता समंद सागर

दया करो किछ मेहर पावो।

ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਜੀਅੜਾ ਅਗਨ

निर्मल जन सोई खंड ब्रह्मंड पाताल दीप रविया सबलोई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਜੈਤ ਸ੍ਰੀ ਮਹਿਲਾ ਪੰਜਵਾਂ, ਵਾਰ ਸਲੋਕਾਂ ਨਾਲ। ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਹੈ, ਜੈਤ ਸ੍ਰੀ ਕੀ ਵਾਰ ਹੈ। ਔਰ ਵਾਰ ਵੀ ਪੌੜੀਆਂ ਅਤੇ ਨਾਲ ਸਲੋਕ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਗੁਰੂ ਦੀ ਕਿਰਪਾ ਹੋਵੇ, ਪ੍ਰਸਾਦ ਹੋਵੇ ਤਾਂ ਉਹ ਜੋ ਇੱਕ ਹੈ, ਓਅੰਕਾਰ ਹੈ, ਰਮਿਆ ਹੋਇਆ ਜ਼ਰੇ ਜ਼ਰੇ ਵਿੱਚ, ਉਹਦੀ ਸੋਝੀ ਪ੍ਰਾਪਤ ਹੁੰਦੀ ਹੈ ਗੁਰੂ ਦੇ ਪ੍ਰਸਾਦ ਦੇ ਸਦਕਾ, ਗੁਰੂ ਦੇ ਗਿਆਨ ਦੇ ਸਦਕਾ। ਸਲੋਕ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਇੱਕ ਹੈ ਆਦਿ ਜੋ ਮੁੱਢ ਹੈ, ਮੂਲ ਹੈ। ਇੱਕ ਹੈ ਮੱਧ ਜੋ ਵਿਚਕਾਰਲਾ ਹਿੱਸਾ ਹੈ, ਇੱਕ ਹੈ ਅੰਤ। ਆਦਿ ਹੈ, ਮੱਧ ਹੈ, ਅੰਤ ਹੈ। ਇਸ ਸੰਸਾਰ ਦਾ ਆਦਿ ਵੀ ਹੈ, ਅੰਤ ਵੀ ਹੈ। ਕਰਤੇ ਨੇ ਆਪਣੀ ਕੁਦਰਤ ਦੇ ਅੰਦਰ ਜਿਤਨੇ ਵੀ ਜੀਵ ਪੈਦਾ ਕੀਤੇ ਨੇ ਉਹਨਾਂ ਦਾ ਆਦਿ ਅੰਤ ਹੈ। ਉਤਪਤੀ ਵੀ ਹੈ, ਨਾਸ਼ਵੰਤਤਾ ਵੀ ਹੈ। ਮੱਧ ਦਾ ਭਾਵ ਹੈ ਮੱਧ ਵਾਲਾ ਹਿੱਸਾ, ਵਿਚਕਾਰਲਾ ਹਿੱਸਾ। ਪੈਦਾਇਸ਼ ਤੋਂ ਲੈ ਕੇ ਅੰਤ ਦੇ ਵਿਚਕਾਰ ਜਿਹੜਾ ਹਿੱਸਾ ਹੈ ਉਹਨੂੰ ਮੱਧ ਆਖਿਆ। ਕਰਤੇ ਨੇ ਆਪਣੀ ਕੁਦਰਤ ਦੇ ਅੰਦਰ ਜੋ ਕੁਝ ਉਪਾਇਆ ਹੈ, ਜੀਵ ਪੈਦਾ ਕੀਤੇ ਨੇ, ਜੰਤ ਪੈਦਾ ਕੀਤੇ ਨੇ, ਧਰਤੀਆਂ, ਦੀਪ, ਲੋ, ਪਾਤਾਲ, ਖੰਡ, ਬ੍ਰਹਿਮੰਡ, ਜੋ ਵੀ ਦਿਸਦਾ ਹੈ, ਇਹਦਾ ਆਦਿ ਵੀ ਹੈ, ਅੰਤ ਵੀ ਹੈ ਅਤੇ ਮੱਧ ਵੀ ਹੈ। ਲੇਕਿਨ ਪਾਤਸ਼ਾਹ ਜੀ ਕਹਿੰਦੇ ਉਹ ਇੱਕੋ

ਸੰਤ ਦਾ ਭਾਵ ਹੈ ਸਿਮਰਨ ਕਰਨਾ। ਇਹ ਪੂਰਬੀ ਭਾਸ਼ਾ ਹੈ, ਪੂਰਬ ਇਲਾਕੇ ਦੀ ਬੋਲੀ ਹੈ, ਹਿੰਦੁਸਤਾਨ ਦੀ ਵੰਡ ਦੇ ਮੁਤਾਬਕ। ਜਿਹੜੇ ਪੂਰਬ ਦੇ ਇਲਾਕੇ ਨਾ, ਜਿਸ ਵਿੱਚ ਯੂਪੀ ਬਿਹਾਰ ਆਉਂਦਾ, ਉਹਦੇ ਵਿੱਚ ਇਹ ਬੋਲ ਆਉਂਦੇ ਨੇ ਕਰੰਤ, ਉਠੰਤ, ਗਿਰੰਤ, ਸਿਮਰੰਤ ਇਤ ਆਦਿਕ। ਗੁਰੂ ਅਰਜਨ ਦੇਵ ਕਹਿੰਦੇ ਸਿਮਰੰਤ ਸੰਤ, ਜਿਹੜੇ ਸੰਤ ਨੇ ਉਹਨੂੰ ਸਿਮਰਦੇ ਨੇ, ਉਹਦਾ ਸਿਮਰਨ ਕਰਦੇ ਨੇ, ਜੋ ਆਦਿ ਮੱਧ ਅੰਤ ਵਿੱਚ ਪੂਰਨ ਹੈ। ਸੰਤ ਜਨ ਕਿਸ ਨੂੰ ਸਿਮਰਦੇ ਨੇ, ਕਿਸ ਨੂੰ ਗਾਉਂਦੇ ਨੇ? ਸਰਬੱਤਰ ਰਮਣੰ। ਗੁਰੂ ਅਰਜਨ ਦੇਵ ਜੀ ਕਹਿੰਦੇ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ, ਜੋ ਸਾਰਿਆਂ ਦੇ ਵਿੱਚ ਵਿਆਪਕ ਹੈ, ਵਸਿਆ ਹੋਇਆ। ਰਮਣੰ ਦਾ ਭਾਵ ਹੈ ਰਮਣੀਕ, ਰਮਿਆ ਹੋਇਆ, ਜ਼ਰੇ ਜ਼ਰੇ ਵਿੱਚ ਵਸਿਆ ਹੋਇਆ, ਜੋ ਸਾਰਿਆਂ ਦੇ ਵਿੱਚ। ਨਾਨਕ ਅਗਨਾਸ਼ਨ ਜਗਦੀਸ਼ਵਰ ਹੈ। ਹੇ ਨਾਨਕ, ਉਹ ਜਿਹੜਾ ਜਗਤ ਦਾ ਈਸ਼ਵਰ ਹੈ, ਜਗਦੀਸ਼ਵਰ ਹੈ। ਅਗਨਾਸ਼ਨ, ਅੱਗ ਕਹਿੰਦੇ ਨੇ ਪਾਪ ਨੂੰ, ਨਸਣੇ ਦਾ ਭਾਵ ਹੈ ਨਸ ਜਾਂਦੇ ਨੇ, ਨਾਸ਼ ਕਰ ਦਿੰਦਾ। ਸੰਤਾਂ ਨੇ ਉਹਦਾ ਸਿਮਰਨ ਕੀਤਾ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ, ਔਰ ਉਹ ਜਗਤ ਦਾ ਈਸ਼ਵਰ ਹੈ, ਔਰ ਗੁਨਾਹਾਂ ਦਾ, ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਦੂਜਾ ਸਲੋਕ ਹੈ ਪੇਖਣ ਸੁਣਨ ਸੁਣਾਵਨੋ, ਮਨ ਮੈਂ ਦ੍ਰਿੜੀਏ ਸਾਚ। ਪੇਖਣ ਵੇਖਣ ਵਾਲਾ, ਸੁਣਨ ਸੁਣਨ ਵਾਲਾ, ਸੁਣਾਵਨੋ ਸੁਣਾਉਣ ਵਾਲਾ। ਉਹ ਜਿਹੜਾ ਪਰਮਾਤਮਾ ਹੈ, ਪ੍ਰਭੂ ਹੈ, ਜੋ ਸਰਬੱਤਰ ਰਮਿਆ ਹੋਇਆ ਹੈ, ਉਸ ਰੱਬ ਜੀ ਦੇ ਬਾਰੇ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਸਾਰਾ ਕੁਝ ਵੇਖ ਰਿਹਾ, ਵੇਖਣ ਵੇਖਦਾ ਹੈ, ਸੁਣਨ ਉਹ ਸੁਣਦਾ ਵੀ ਹੈ ਤੇ ਸੁਣਾਉਂਦਾ ਵੀ ਹੈ। ਜੋ ਕੁਝ ਉਸਨੇ ਬਣਾਇਆ ਹੈ ਉਹਨੂੰ ਵੇਖਦਾ ਵੀ ਹੈ। ਜਗਤ ਵਿੱਚ ਜੋ ਜੀਵ ਪੈਦਾ ਕੀਤੇ ਨੇ ਉਹਨਾਂ ਦੀ ਉਹ ਸੁਣਦਾ ਵੀ ਹੈ, ਤੇ ਭਗਤ ਜਨਾਂ ਦੇ ਰਾਹੀਂ ਆਪਣੇ ਬੋਲ ਸੁਣਾਉਂਦਾ ਵੀ ਹੈ। ਬਾਣੀ ਕਹਿੰਦੀ ਭਗਤ ਜੋ ਬੋਲਦੇ ਨੇ ਉਹ ਆਪ ਨਹੀਂ ਬੋਲਦੇ, ਉਹ ਤਾਂ ਉਹੀ ਕੁਝ ਬੋਲਦੇ ਨੇ ਜੋ ਉਹਨਾਂ ਕੋਲੋਂ ਰੱਬ ਜੀ ਬੁਲਾ ਰਹੇ ਨੇ, ਰੱਬ ਦੇ ਹੀ ਬਚਨ ਨੇ, ਗੁਰੂ ਜਨਾਂ ਦੇ ਰਾਹੀਂ, ਰੱਬੀ ਪੈਗੰਬਰਾਂ ਦੇ ਰਾਹੀਂ, ਭਗਤਾਂ ਦੇ ਰਾਹੀਂ ਜੋ ਪ੍ਰਾਪਤ ਹੁੰਦੇ ਨੇ ਅੰਮ੍ਰਿਤਮਈ ਬੋਲ, ਇਹ ਉਹ ਪਰਮਾਤਮਾ ਹੀ ਸੁਣਾ ਰਿਹਾ ਹੈ। ਉਹ ਵੇਖਦਾ ਵੀ ਹੈ, ਉਹ ਸੁਣਦਾ ਵੀ ਹੈ, ਸੁਣਾਉਂਦਾ ਵੀ ਹੈ। ਪੇਖਣ ਸੁਣਨ ਸੁਣਾਵਣੋ ਵਾਲੇ ਰੱਬ ਜੀ ਨੂੰ ਫਿਰ ਕੀ ਕਰੀਏ, ਮਨ ਮੈਂ ਦ੍ਰਿੜੀਏ। ਉਸ ਰੱਬ ਜੀ ਨੂੰ, ਪਰਮਾਤਮਾ ਨੂੰ ਇਸ ਮਨ ਵਿੱਚ ਦ੍ਰਿੜ ਕਰੀਏ, ਟਿਕਾ ਲਈਏ। ਸਾਚ, ਉਹ ਸੱਚ ਹੈ। ਪੂਰ ਰਹਿਓ ਸਰਬੱਤਰ ਮੈਂ, ਨਾਨਕ ਹਰ ਰੰਗ ਰਾਜ। ਪੂਰਨ ਤੌਰ 'ਤੇ ਪੂਰਿਆ ਹੋਇਆ, ਰਮਿਆ ਹੋਇਆ, ਵਸਿਆ ਹੋਇਆ ਸਾਰਿਆਂ ਦੇ ਅੰਦਰ। ਹੇ ਨਾਨਕ, ਉਹਦੀ ਵਡਿਆਈ ਕਰਕੇ, ਉਹਦਾ ਸਿਮਰਨ ਕਰਕੇ, ਉਸ ਹਰੀ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾ। ਨਾਨਕ ਹਰ ਰੰਗ ਰਾਚ, ਰਚ ਜਾਣਾ, ਰੰਗੇ ਜਾਣਾ। ਪੌੜੀ, ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਹਰੀ ਇੱਕ ਹੀ ਹੈ, ਦੋ ਨਹੀਂ ਜਾਂ ਤਿੰਨ ਨਹੀਂ ਜਾਂ ਉਹਦੇ ਕੋਈ ਬਹੁਤੇ ਰੂਪ ਨਹੀਂ, ਉਹ ਕੇਵਲ ਤੇ ਕੇਵਲ ਇੱਕ ਹੈ। ਇੱਕ ਹੋਣ ਦੇ ਨਾਲ ਨਾਲ ਉਹ ਨਿਰੰਜਨ ਵੀ ਹੈ, ਕਲੰਕ ਤੋਂ ਰਹਿਤ ਵੀ ਹੈ, ਕਲੰਕ ਤੋਂ ਰਹਿਤ ਹੈ। ਨਿਰੰਜਨ ਇਸ ਕਰਕੇ ਹੈ, ਨਿਰੰਜਨ

ਅੰਜਨ ਦਾ ਭਾਵ ਕਾਲਖ, ਨਿਰ ਅੰਜਨ ਦਾ ਭਾਵ ਹੈ ਕਾਲਖ ਤੋਂ ਰਹਿਤ, ਦਾਗ ਤੋਂ ਰਹਿਤ, ਦੋਸ਼ ਤੋਂ ਰਹਿਤ, ਗੁਨਾਹਾਂ ਤੋਂ ਰਹਿਤ। ਹਰ ਏਕ ਨਿਰੰਜਨ ਗਾਈਏ ਉਹਨੂੰ ਗਾਈਏ, ਸਭ ਅੰਤਰ ਸੋਈ ਸਾਰਿਆਂ ਦੇ ਅੰਦਰ ਉਹੀ ਹੈ। ਸੋਈ ਦਾ ਭਾਵ ਹੈ ਉਹ, ਸੋਈ ਦਾ ਭਾਵ ਹੈ ਉਹ ਰੱਬ ਜੀ, ਉਹ ਪਰਮਾਤਮਾ। ਕਰਨ ਕਾਰਨ ਸਮਰੱਥ, ਕਰਨ ਕਾਰਨ ਇਹ ਦੋ ਲਫਜ਼ ਨੇ। ਇੱਕ ਤਾਂ ਕੋਈ ਕਰਮ ਹੁੰਦਾ ਨਾ ਜੋ ਕੀਤਾ ਜਾਂਦਾ, ਅਤੇ ਉਸ ਕਰਮ ਦਾ ਕੋਈ ਨਾ ਕੋਈ ਕਾਰਨ ਹੁੰਦਾ, ਕੋਈ ਵਜੂਦ ਹੁੰਦਾ ਜਿਸ ਦੇ ਰਾਹੀਂ ਉਹ ਕਰਮ ਹੁੰਦਾ। ਮੰਨ ਲਓ ਕੋਈ ਜੀਵ ਹੈ ਅਤੇ ਜੀਵਾਂ ਦੇ ਰਾਹੀਂ ਕੋਈ ਕਰਮ ਹੋ ਰਿਹਾ ਹੈ, ਕਿਰਤ ਹੋ ਰਹੀ ਹੈ ਕਰਮ। ਜਿਸ ਤਰ੍ਹਾਂ ਮਿੱਟੀ ਹੈ, ਮਿੱਟੀ ਦੇ ਕਾਰਨ ਹੀ ਘੜੇ ਬਣਦੇ ਨੇ, ਉਂਝ ਤਾਂ ਬਾਣੀ ਕਹਿੰਦੀ ਇਹ ਸਰੀਰ ਦੀ ਉਤਪਤੀ ਵੀ ਮਾਨੋ ਇੱਕ ਮਿੱਟੀ ਤੋਂ ਹੀ ਹੈ। ਕੋਈ ਵਸਤੂ ਹੋਂਦ ਵਿੱਚ ਆਉਂਦੀ ਹੈ, ਪਰ ਹੋਂਦ ਵਿੱਚ ਕਦੋਂ ਆਉਂਦੀ ਹੈ? ਜੋ ਜਦੋਂ ਕੋਈ ਕਾਰਨ ਹੁੰਦਾ, ਕੋਈ ਮਟੀਰੀਅਲ ਹੁੰਦਾ। ਤੂੰ ਕਰਨ ਵੀ ਹੈ, ਤੂੰ ਕਾਰਨ ਵੀ ਹੈ, ਇਹ ਸਮਰੱਥਾ ਤੇਰੇ ਵਿੱਚ ਹੈ। ਸਮਰੱਥ ਪ੍ਰਭ ਜੋ ਕਰੇ ਸੋ ਹੋਈ, ਹੋਣਾ ਉਹ ਕੁਝ ਹੁੰਦਾ ਹੈ ਜੋ ਉਹ ਕਰਦਾ, ਉਹ ਕੁਝ ਹੋ ਕੇ ਰਹਿ ਜਾਏਗਾ। ਉਹਦੇ ਹੁਕਮ ਤੋਂ ਬਿਨਾਂ ਆਪਾਂ ਆਖਦੇ ਹਾਂ ਪੱਤਾ ਨਹੀਂ ਹਿੱਲ ਸਕਦਾ। ਕਰਤੇ ਦੀ ਕੁਦਰਤ ਅੰਦਰ ਜੋ ਕੁਝ ਹੋ ਰਿਹਾ ਹੈ ਉਹਦੇ ਰਾਹੀਂ ਹੋ ਰਿਹਾ ਹੈ, ਉਹਦੇ ਕਰਕੇ ਹੋ ਰਿਹਾ ਹੈ। ਜੋ ਕਰੇ ਸੋ ਹੋਈ। ਖਿੰਨ ਮੈਂ ਥਾਪ ਉਥਾਪਦਾ, ਖਿੰਨ ਇੱਕ ਥੋੜ੍ਹੇ ਜਿਹੇ ਸਮੇਂ ਦਾ ਨਾਮ ਹੈ। ਖਿੰਨ ਪਲ ਇਹ ਸਮੇਂ ਦੀ ਵੰਡ ਦੇ ਸਾਰਿਆਂ ਤੋਂ ਛੋਟੇ ਹਿੱਸੇ ਦਾ ਨਾਮ ਹੈ ਖਿੰਨ ਪਲ। ਪਾਤਸ਼ਾਹ ਕਹਿੰਦੇ ਇੱਕ ਖਿੰਨ ਦੇ ਵਿੱਚ ਹੀ ਉਹ ਥਾਪ ਦਿੰਦਾ, ਬਣਾ ਦਿੰਦਾ, ਘੜ ਦਿੰਦਾ, ਰਚਨਾ ਰਚ ਦਿੰਦਾ। ਖਿੰਨ ਮੈਂ ਥਾਪ, ਅਤੇ ਫਿਰ ਉਥਾਪ ਵੀ ਦਿੰਦਾ ਹੈ ਭਾਵ ਕਿ ਨਾਸ਼ ਵੀ ਕਰ ਦਿੰਦਾ ਹੈ, ਉਹਦਾ ਅੰਤ ਵੀ ਕਰਦਾ ਹੈ, ਜੋ ਬਣ ਜਾਏ ਉਹਨੂੰ ਤੋੜ ਵੀ ਦਿੰਦਾ ਹੈ। ਉਹਦੇ ਵਾਸਤੇ ਲੰਬੇ ਸਮੇਂ ਦੀ ਲੋੜ ਨਹੀਂ। ਖਿੰਨ ਮਹਿ ਥਾਪ ਉਥਾਪ ਦਾ, ਇੱਕ ਖਿੰਨ ਵਿੱਚ ਬਣਾ ਵੀ ਦਿੰਦਾ, ਢਾਹ ਵੀ ਦਿੰਦਾ, ਉਤਪਤੀ ਵੀ ਕਰ ਦਿੰਦਾ, ਨਾਸ਼ ਵੀ ਕਰ ਦਿੰਦਾ। ਤਿਸ ਬਿਨ ਨਹੀਂ ਕੋਈ, ਇਹੋ ਜਿਹੀ ਕਲਾ ਦਾ ਮਾਲਕ, ਸ਼ਕਤੀ ਦਾ ਮਾਲਕ, ਉਹਦੇ ਤੋਂ ਬਿਨਾਂ ਹੋਰ ਕੋਈ ਹੈ ਨਹੀਂ, ਦੂਜਾ ਨਹੀਂ ਹੈ। ਤਿਸ ਬਿਨ ਨਹੀਂ ਕੋਈ, ਉਹਦੇ ਤੋਂ ਬਿਨਾਂ ਤਾਂ ਕੋਈ ਵੀ ਨਹੀਂ ਹੈ ਨਾ। ਜੋ ਇੱਕ ਖਿੰਨ ਵਿੱਚ ਤੋੜਦਾ ਵੀ ਹੈ, ਥਾਪ ਵੀ ਦਿੰਦਾ, ਬਣਾ ਵੀ ਦਿੰਦਾ। ਖੰਡ ਬ੍ਰਹਿ ਮੰਡ ਪਾਤਾਲ ਦੀਪ ਰਵਿਆ ਸਭ ਲੋਈ, ਉਹ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਹੈ, ਪਾਤਾਲਾਂ ਦੇ ਵਿੱਚ ਹੈ, ਦੀਪਾਂ ਦੇ ਵਿੱਚ ਰਵਿਆ ਹੋਇਆ। ਸਭ ਲੋਈ ਦਾ ਭਾਵ ਹੈ ਸਾਰੇ ਲੋਕਾਂ ਦੇ ਅੰਦਰ, ਲੋਈ ਦਾ ਭਾਵ ਹੈ ਲੋਕ, ਸਭ ਲੋਈ ਦਾ ਭਾਵ ਹੈ ਸਾਰੇ ਜੀਵਾਂ ਦੇ ਅੰਦਰ। ਇੱਕ ਰੱਬ ਜੀ ਨੇ, ਇੱਕ ਪ੍ਰਭੂ ਜੀ ਨੇ, ਇੱਕ ਪਰਮਾਤਮਾ ਹੈ ਜੋ ਖੰਡਾਂ ਵਿੱਚ, ਬ੍ਰਹਿਮੰਡਾਂ ਵਿੱਚ, ਦੀਪਾਂ ਵਿੱਚ, ਲੋਹਾਂ ਵਿੱਚ, ਕਿਤਨੇ ਵੀ ਆਕਾਰ ਹਨ ਉਹਨਾਂ ਸਾਰੇ ਆਕਾਰਾਂ ਦੇ ਵਿੱਚ ਰਮਿਆ ਹੋਏ ਹੈ। ਜਿਸ ਆਪ ਬੁਝਾਏ ਸੋ ਬੁਝ ਸੀ, ਇਹ ਬੁਝਾਰਤ ਜਿਸ ਨੂੰ ਉਹ ਬੁਝਾ ਦਿੰਦਾ ਹੈ ਉਹੀ ਬੁਝਦਾ ਹੈ। ਨਿਰਮਲ ਜਨ ਸੋਈ, ਉਹ ਜਨ ਨਿਰਮਲ ਹੈ। ਨਿਰਮਲ ਬਾਣੀ ਵਿੱਚ ਕਿਸ ਨੂੰ ਕਹਿੰਦੇ ਨੇ? ਜੋ ਮਲ ਤੋਂ ਰਹਿਤ ਹੈ, ਨਿਰਮਲ, ਨਿਰੋਲ, ਪਵਿੱਤਰ, ਖੋਟ ਤੋਂ ਰਹਿਤ, ਜੋ ਸ਼ੁੱਧ ਹੁੰਦਾ।
ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ, ਜਿਹਦੇ ਵਿੱਚ ਕੋਈ ਖੋਟ ਨਹੀਂ ਹੁੰਦੀ, ਉਹ ਮੈਲ ਤੋਂ ਰਹਿਤ ਹੈ, ਉਸ ਨੂੰ ਬਾਣੀ ਨੇ ਨਿਰਮਲ ਜਨ ਆਖੇ। ਉਹ ਜਨ ਬੜਾ ਪਵਿੱਤਰ ਹੈ, ਉਹ ਜਨ ਬੜਾ ਨਿਰਮਲ ਹੈ, ਜਿਸ ਉੱਤੇ ਉਸ ਦੀ ਆਪ ਹੀ ਕਿਰਪਾ ਹੈ, ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਇਸ ਹੁਕਮਨਾਮੇ ਦੇ ਅੰਦਰ ਜੋ ਸਲੋਕ ਹੈ ਔਰ ਜੋ ਪੌੜੀ ਹੈ, ਉਹਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਐਸੀ ਹੀ ਰਹਿਮਤ ਕੀਤੀ ਹੈ, ਐਸੀ ਹੀ ਕਿਰਪਾ ਕੀਤੀ ਹੈ। ਆਦਮਦ ਅੰਤ ਵਿੱਚ ਉਹ ਪੂਰਨ ਤੌਰ 'ਤੇ ਰਮਿਆ ਹੋਇਆ, ਰਚਿਆ ਹੋਇਆ, ਵਸਿਆ ਹੋਇਆ, ਉਹਦਾ ਕੋਈ ਪਾਰਾਵਾਰ ਨਹੀਂ ਹੈ। ਉਹ ਇੱਕ ਖਿਨ ਦੇ ਵਿੱਚ ਉਤਪਤੀ ਵੀ ਕਰ ਦਿੰਦਾ ਹੈ ਅਤੇ ਨਾਸ਼ ਵੀ ਕਰ ਦਿੰਦਾ, ਜੀਵਾਂ ਨੂੰ ਪੈਦਾ ਵੀ ਕਰਦਾ ਹੈ, ਸੰਘਾਰ ਵੀ ਦਿੰਦਾ, ਧਰਤੀਆਂ ਦੀਪ ਲੋ ਪਾਤਾਲ ਬਣਾ ਵੀ ਦਿੰਦਾ, ਕੀਤਾ ਪਸਾਓ ਇੱਕੋ ਕਵਾਓ। ਪਸਾਓ ਪਸਾਰੇ ਨੂੰ ਕਹਿੰਦੇ ਨੇ, ਕਵਾਓ ਕਹਿਣ ਦਾ ਨਾਮ ਹੈ, ਹੁਕਮ ਦਾ ਨਾਮ ਹੈ, ਕਵਾਓ ਦਾ ਭਾਵ ਹੈ ਹੁਕਮ। ਉਹ ਇੱਕ ਹੁਕਮ ਹੀ ਕਰਦਾ, ਪਸਾਰਾ ਹੋ ਜਾਂਦਾ, ਉਤਪਤੀ ਹੋ ਜਾਂਦੀ ਹੈ, ਕੀਤਾ ਪਸਾਓ ਇੱਕੋ ਕਵਾਓ, ਕਵਾਓ ਹੁਕਮ, ਤਿਸਤੇ ਹੋਏ ਲੱਖ ਦਰਿਆਓ। ਇਹ ਨਦੀਆਂ ਦੇ ਵਹਿਣ, ਇਹ ਦਰਿਆ, ਇਹ ਚੰਦ, ਇਹ ਸੂਰਜ, ਇਹ ਧਰਤੀਆਂ, ਆਕਾਸ਼, ਉਹਦੇ ਹੁਕਮ ਦੇ ਨਾਲ ਹੀ ਵਹਿਣ ਲੱਗ ਪੈਂਦੇ ਨੇ, ਗਤੀਮਾਨ ਹੋ ਜਾਂਦੇ ਨੇ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੇ ਵਿੱਚ ਵੀ ਸਤਿਗੁਰੂ ਜੀ ਨੇ ਐਸੀ ਹੀ ਕਿਰਪਾ ਕੀਤੀ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਨੰਦ ਸਾਹਿਬ, ਨਹੀਂ ਆਨੰਦ ਸਾਹਿਬ ਕੁਛ ਨਹੀਂ, ਅਰਦਾਸ ਨਹੀਂ ਕਰਨੀ, ਨਹੀਂ ਕਰਨੀ।

0: ਵਾਹਿਗੁਰੂ।
1: ਵਾਹਿਗੁਰੂ ਵਾਹਿਗੁਰੂ।